ਜਿਸੇ ਵਿੱਚ ਕਪਾਈ ਸੋ ਸਾਹਿਬ ਦਾ ਸਮਾਂ ਲੇਜਿਤ ਕੀਤਾ ਪਾਈ ਆਪਣਾ ਸਾਹ ਘਾਲ ਬੁਰੀ ਕਿਉਂ ਘਾਲੀਆ ਮੰਦਾ ਮੂੰਹ ਲੱਗੀ ਚੇਤ ਲੰਮੀ ਨਜ਼ਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵਿਹਾਬਾ ਸਾਹ ਢਾਲੀਆ ਪਿਛਲਾ ਹੈ ਉੱਪਰ ਘਾਲੀਆ ਪਿਛਲਾ ਹੈ ਉੱਪਰ ਘਾਲੀਆ ਸਤਨਾਮ ਸ੍ਰੀ ਵਾਹਿਗੁਰੂ ਜੀ।

0: ਨਾਨਕ ਹੁਕਮ ਨ ਚਲੈ ਨਾਲ ਖਸਮ ਚਲੈ ਅਰਦਾਸ
1: ਜਨ ਅੰਤਰ ਗੁਰ

ਕੌੜੀ ਨਾਨਕ ਅੰਤਨ ਜਾਪਣੀ ਹਰ ਤਾਂ ਕੇ ਪਾਰਾ ਵਾਰ ਆਪ ਕਰਾਏ ਸਾਖਤੀ ਪਰ ਆਪ ਕਰਾਏ ਮਾਰ ਇੱਕ ਨਗਰੀ ਜੰਜੀਰੀਆਂ ਇੱਕ ਤੁਰੀ ਚੜ੍ਹੇ ਵਸਿਆਰ ਆਪ ਕਰਾਏ ਕਰਿਆ ਹਾਂ ਕੈਸਿਓ ਕਰੀ ਪੁਕਾਰ ਨਾਨਕ ਕਰਨਾ ਜਿਨਕੀ ਆਪ

ਅਵਤਾਰ ਖਾਸੇ ਦਸਤਖਤ ਕਾ ਪਾਤਸ਼ਾਹੀ ਦਸਵੀ ਅਕਾਲ ਪੁਰਖ ਕੀ ਰੱਖਿਆ ਹਮਨੇ ਸਰਬ ਲੋ ਦੀ ਰੱਖਿਆ ਹਮਨੇ ਸਰਬ ਕਾਲ ਜੀ ਦੀ ਰੱਖਿਆ ਹਮਨੇ ਸਰਬ ਲੋ ਜੀ ਦੀ ਸਦਾ ਰੱਖਿਆ ਹਮਨੇ ਬਲਤਨ ਮਹੀਪ ਜਲ ਥਲ ਮਹਾਨ ਜਹਦਾ ਪਸੋ ਕਰਨਾ ਨਿਧਾਨ

ਨਾਸ਼ਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਸੂਰ ਗੁਰੂ ਗੋਬਿੰਦ ਸਿੰਘ ਹੱਕਰਾ ਮਨਸੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਦਸਤ ਗੁਰੂ ਗੋਬਿੰਦ ਸਿੰਘ ਜੁਮਲਾ ਆਲਮੀ ਪਸਤ ਗੁਰੂ ਗੋਬਿੰਦ ਸਿੰਘ ਆਲੇ ਮੁੱਲ ਉਸਤਾਰ ਗੁਰੂ ਗੋਬਿੰਦ ਸਿੰਘ ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ ਖਲ ਸੋਬੇ ਕੀਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਐਨਾ ਗੁਰੂ ਗੋਬਿੰਦ ਸਿੰਘ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਇੱਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ ਹਾਜ਼ਰੀਆਂ ਦਰ ਵਿੱਚ ਪ੍ਰਵਾਨ

0: ਸਤਿਗੁਰ ਤੇਰੇ ਬਸ ਤੇਰਾ ਕਰ ਭਲਾ
1: ਤੇਰੇ ਘਰ ਆਨੰਦ ਵਧਾਏ
0: ਤੁਧ ਕਰ ਮਾਨ ਮਹਤਾ ਤੇਜ ਆਪਣਾ ਆਪ ਜਰ
1: ਸਰਬ ਕਲਾ ਭਰਪੂਰ ਜਿਸੇ ਜਗਤਾ ਨਾਨਕ ਦਾਸਨ ਦਾਸ
0: ਤੁਧ ਆਖੇ ਬਿਨ

बिन से बात घने रे पैसे पड़े मगे कोई तारे वाली पैसे पड़े

ਰਣਬੀਰ ਸਿੰਘ ਬੀਬੀ ਰਮਣ ਦੀਪ ਕੌਰ ਆਪਸ ਵਿੱਚ ਪ੍ਰੇਮ ਪਿਆਰ ਲਈ ਬੇਨਤੀ ਕਰਦੇ, ਪਾਤਸ਼ਾਹ ਕਿਰਪਾ ਕਰਨੀ ਤੇਰਾ ਸਰਪ ਆਦਰ ਕਰਦੇ, ਪਰਿਵਾਰ ਵਿੱਚ ਏਕਤਾ ਬਖਸ਼ਣੀ ਅੰਗ ਸੰਗ ਸਹਾਇਓ ਨਾ, ਚੜ੍ਹਦੀ ਕਲਾ ਸੁਖ ਸ਼ਾਂਤੀ ਮਿਹਰ ਪ੍ਰਿਆਤ ਰੱਖਣਾ, ਇਸ ਤੋਂ ਬਰੀ ਹੋਣ ਲਈ ਪਰਮਜੀਤ ਸਿੰਘ ਪਿਤਾ ਰਘਵੀਰ ਸਿੰਘ ਜੀ ਆਪ ਜੀ ਦੇ ਹਜ਼ੂਰੀ ਵਿੱਚ 11 ਸਰਪ ਆਦਰ ਕਰਦੇ, ਘਰ ਦੇ ਰਾਸ ਕਰਨੇ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ ਮਹਿਤਾਬ ਸਿੰਘ 1000 ਰੁਪਏ ਆਦਰ ਕਰਦੇ, ਦੇਖ ਦੇਖ ਪਤਾ ਰੱਖਣੀ ਸਰਦਾਰ ਕੁਲਦੀਪ ਸਿੰਘ ਜੀ ਸ਼ਾਹ ਲੰਗਰਾਂ ਲਈ 500 ਰੁਪਏ ਆਦਰ ਕਰਦੇ, ਪ੍ਰੀਤਮ ਸਿੰਘ ਦਲਵਾਰਾ ਸਿੰਘ ਜੀ 500 ਰੁਪਏ ਆਦਰ ਕਰਦੇ, ਜਨਮ ਦਿਨ ਦੇ ਖੁਸ਼ੀਆਂ ਵਜੋਂ ਨਿਰਮਲ ਕਾਰਪੁਰੀ ਦਿੱਲੀ ਨਿਵਾਸੀ ਆਪ ਜੀ ਦੇ ਹਜ਼ੂਰੀ 500 ਰੁਪਏ ਆਦਰ ਕਰਦੇ, ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ, ਜਨਮਦਿਨ ਦੇ ਖੁਸ਼ੀਆਂ ਵਜੋਂ ਕਾਕਾ ਨਵਪ੍ਰੀਤ ਸਿੰਘ ਨਵਜੋਤ ਸਿੰਘ ਲਸ਼ਕਰ ਲੰਗਰਾਂ ਲਈ ਬੇਨਤਮਾਇਆ ਆਦਰ ਕਰਦੇ, ਕਾਕੇ ਨੂੰ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ।

ਆਦਰ ਕਰਦੇ ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਨਰ ਉੱਤਮ ਸਿੰਘ

ਸੰਸਾਯੋ ਨਾ ਮੰਗਲ ਸਿੰਘ ਜੀ ਪਰਿਵਾਰ ਵੱਲੋਂ ਲੰਗਰਾਂ ਲਈ 10,000 ਰੁਪਏ ਆਦਰ ਕਰਦੇ। ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇਹ ਰੋਕਤਾ ਚੜ੍ਹਦੀ ਕਲਾ ਬਖਸ਼ਣੀ। ਸ਼ੁਕਰਾਨੇ ਵਜੋਂ ਬਲਰਾਜ ਸਿੰਘ ਪਰਮ

ਸਾਧ ਲਈ ਖੁਸ਼ਹਾਲ ਸਿੰਘ ਜੀ ਕੋਟ ਤੀਰਥ ਵਾਲੇ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਮਨੋਕਾਮਨਾ ਪੂਰਨ ਕਰਨੀ ਕਾਰ ਦੇ ਰਾਸ ਕਰਨੇ ਚੜ੍ਹਦੀ ਕਲਾ ਬਖਸ਼ਣੀ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਰਪੇਟਾ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਊਗੀ, ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ

ਪੰਜ ਪਿਆਰਿਓ ਚਾਲੀ ਮੁਕਤਿਓ ਸਰਬੈਤਰ ਸ਼ਹੀਦ ਮਰੀਦੋ ਸਚਿਆਰਿਓ ਪਿਆਰਿਓ ਸਾਹਿਬ ਥਾਈ ਹੋਏ ਸਹਾਇਓ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਿਆਰਿਆ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਇਸਾ ਅੱਗੇ ਨਾਨਕਾ ਖਲਾ ਕੀ ਚਾਰ ਉਦਾਸ ਸਰਬਤ ਸਮੁਖ

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕਾਲ ਸਰ ਦੀ।

ਧੰਮ ਦੀ ਨਨਕਾਣੇ ਦੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕ ਡੇਰੇ ਦੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਦੀ ਕੀਰਤਪੁਰ ਦੀ ਪਾਤਾਲ।

ਹਰਿਮੰਦਰ ਦਿੱਲੀ ਮੈਂ ਸੀਸ ਗੰਦਰ ਕਾਬਗੰਡ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਟੰਡਿਆ ਸਾਹਿਬ ਆਦਿ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ ਸ਼੍ਰੀ ਵਾਹਿਗੁਰੂ।

ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

कर्म नाम वर्णत सुमत शतरतारी।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬ ਦੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੇ ਅੰਦਰ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲੇ ਤੋਂ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਕਲਗੀ ਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ ਸਭ ਤੇ ਉੱਤਮ ਹਰ ਕੀ ਕਥਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਲਾਭ ਪ੍ਰਾਪਤ ਕਰਨੇ ਦਾ ਸਾਧ ਸੰਗਤ ਜੀ ਜੋ ਅੱਜ ਦਾ ਦਿਹਾੜਾ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੀ ਸਭ ਦੁੱਖ ਜਾਏ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਅਵਤਾਰ ਦਿਹਾੜਾ ਹੈ ਅਰਥਾਤ ਪ੍ਰਕਾਸ਼ ਗੁਰਪੁਰਬ ਦਾ ਅੱਜ ਦਿਨ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਧਰਤੀ 'ਤੇ ਆ ਕਰਕੇ ਬੇਅੰਤ ਪਰਉਪਕਾਰ ਕੀਤੇ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਵੱਡੇ ਸਪੁੱਤਰ ਪੂਰਨ ਬ੍ਰਹਮ ਗਿਆਨੀ ਕਹਿਣੀ ਕਰਨੀ ਦੇ ਪੂਰੇ ਯੁੱਧ ਵਿੱਦਿਆ ਦੇ ਮੁਕੰਮਲ ਰੂਪ ਦੇ ਵਿੱਚ ਧਾਰਨ ਕਰਨ ਵਾਲੇ ਯੁੱਧ ਭੂਮੀ ਦੇ ਅੰਦਰ ਦੁਸ਼ਮਣਾਂ ਦੇ ਸੱਥਰ ਵਿਛਾ ਦੇਣ ਵਾਲੇ ਹਠੀ ਜਪੀ ਤਪੀ ਬਲਸ਼ਾਲੀ ਜਿਨ੍ਹਾਂ ਦੇ ਪ੍ਰਥਾਈ ਬਚਨ ਨੇ ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ। ਐਸੇ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਵੱਡੇ ਸਾਹਿਬਜ਼ਾਦੇ ਵੀਰ ਬਹਾਰੀ ਵੀਰ ਬਹਾਦਰ ਪਰਉਪਕਾਰੀ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦਾ ਆਨੰਦ ਕਾਰਜ ਬਟਾਲੇ ਸ਼ਹਿਰ ਦੇ ਵਿੱਚ ਬੀਬੀ ਅਨੰਤੀ ਜੀ ਅਰਥਾਤ ਬੀਬੀ ਨਿਹਾਲ ਕੌਰ ਜੀ ਦੇ ਨਾਲ ਹੋਇਆ। ਸਾਧ ਸੰਗਤ ਜੀ ਆਪ ਜੀ ਦੇ ਗ੍ਰਹਿ ਵਿਖੇ ਦੋ ਸਪੁੱਤਰਾਂ ਨੇ ਪ੍ਰਗਟ ਹੋਣਾ ਕੀਤਾ ਹੈ। ਪਹਿਲੇ ਨੇ ਬਾਬਾ ਧੀਰਮੱਲ ਜੀ, ਇਸੇ ਪ੍ਰਕਾਰ ਦੂਸਰੇ ਹਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸੱਤਵੇਂ ਪਾਤਸ਼ਾਹ ਹੋ ਕਰਕੇ ਜਗਤ ਦੀ ਕਲਿਆਣ ਕਰਦੇ ਨੇ ਅਤੇ ਦਾਤਾਰ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀਆਂ ਦੇ ਗ੍ਰਹਿ ਵਿਖੇ ਸਨਮਾਨਯੋਗ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਬਾਬਾ ਰਾਮ ਰਾਏ ਜੀ ਪ੍ਰਗਟ ਹੋਏ ਨੇ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਜਿਨ੍ਹਾਂ ਦਾ ਜੀਵਨ ਅਨੰਤ ਗੁਣਾਂ ਦਾ ਸਾਗਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਦਾ ਆਗਿਆ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦਾ ਨਿਯਮ ਐਸਾ ਹੈ ਅੰਮ੍ਰਿਤ ਵੇਲੇ ਵੱਡੇ ਤੜਕੇ ਉੱਠ ਕੇ ਸਣ ਕੇਸੀ ਇਸ਼ਨਾਨ ਕਰਕੇ ਚੌਂਕੜਾ ਲਗਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਸਤੇ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਦੇ ਨੇ ਨਿੱਜ ਸਰੂਪ ਦਾ ਧਿਆਨ ਧਰਦੇ ਨੇ ਆਤਮਿਕ ਆਨੰਦ ਮਾਨਣ ਤੋਂ ਉਪਰੰਤ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸ੍ਰੀ ਆਸਾ ਜੀ ਦੀ ਵਾਰ ਦਾ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋਰ ਬੇਅੰਤ ਬਾਣੀਆਂ ਦਾ ਪਾਠ ਕਰਦੇ ਨੇ ਫਿਰ ਆਪਣੇ ਪਤੀ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ 'ਤੇ ਨਮਸਕਾਰ ਕਰਦੇ ਨੇ ਤਿਨ੍ਹਾਂ ਦੇ ਦਰਸ਼ਨ ਕਰਦੇ ਨੇ ਫਿਰ ਸਤਸੰਗਤ ਦੀਵਾਨ ਦੇ ਅੰਦਰ ਸੱਜਦੇ ਨੇ ਅਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਉਪਰੰਤ ਗੁਰਦੇਵ ਪਤੀ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਨੇ। ਐਸਾ ਪਵਿੱਤਰ ਆਪ ਜੀਆਂ ਦਾ ਜੀਵਨ ਹੈ ਅਤੇ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸ੍ਰਿਸ਼ਟੀ ਦੇ ਉਧਾਰ ਕਰਤਾ ਨੇ ਜਗਤ ਦੇ ਕਲਿਆਣ ਕਰਤਾ ਨੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸੁਭਾਈਮਾਨ ਨਾਮ ਬਾਣੀ ਦਾ ਪ੍ਰਚਾਰ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬੇਅੰਤ ਜੀਵਾਂ ਨੂੰ ਜੋੜ ਰਹੇ ਨੇ। ਅਕਾਲ ਪੁਰਖ ਵਾਹਿਗੁਰੂ ਜੀਆਂ ਨੇ
ਜੋ ਪਹਿਲਾ ਸਭ ਰੂਪ ਧਾਰਨ ਕਰਕੇ ਗੁਰੂ ਨਾਨਕ ਦੇਵ ਸਾਹਿਬ ਹੋ ਕਰਕੇ ਜਗਤ ਦੀ ਕਲਿਆਣ ਵਾਸਤੇ ਦਾਤਾਰ ਜੀ ਨੇ ਜਗਤ ਗੁਰੂ ਹੋ ਕਰਕੇ ਆਪਣੀ ਗੁਰਤਾ ਗੱਦੀ ਦੀ ਮਰਿਆਦਾ ਅੱਗੇ ਚਲਾਈ ਹੈ ਤੇ ਇਸ ਗੁਰਤਾ ਗੱਦੀ ਦੇ ਅੱਠਵੇਂ ਵਾਰਸ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪ੍ਰਗਟ ਹੋਣਾ ਤੇ ਸਾਧ ਸੰਗਤ ਜੀ ਮਾਤਾ ਕ੍ਰਿਸ਼ਨ ਕੌਰ ਜੀ ਨੇ ਪਹਿਲਾਂ ਦੇ ਨਾਲੋਂ ਵੀ ਸਿਮਰਨ ਭਜਨ ਬੰਦਗੀ ਕਰਨੀ ਜ਼ਿਆਦਾ ਪ੍ਰਾਰੰਭ ਕਰ ਦਿੱਤੀ ਹੈ। ਹਰ ਵੇਲੇ ਨਾਮ ਸਿਮਰਨ ਦੇ ਅੰਦਰ ਲੀਨ ਰਹਿੰਦੇ ਨੇ। ਇਸ ਪ੍ਰਕਾਰ ਦਾ ਪਵਿੱਤਰ ਆਪ ਜੀਆਂ ਦਾ ਜੀਵਨ ਹੈ। ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਚੋਜ ਵਰਤਾਇਆ ਹੈ। ਸਾਧ ਸੰਗਤ ਜੀ ਕੀਰਤਪੁਰ ਸਾਹਿਬ ਜੀ ਦੇ ਅਸਥਾਨ ਤੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਜੋ ਸਾਵਣ ਵਧੀ ਨੌਵੀਂ 1713 ਬਿਕਰਮੀ ਨੂੰ ਵੀਰਵਾਲ ਵਾਲੇ ਦਿਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤ ਵੇਲੇ ਅਵਤਾਰ ਧਾਰਿਆ ਹੈ। ਆਪ ਜੀ ਦੇ ਅਵਤਾਰ ਧਾਰਨੇ ਦੀ ਜੋ ਖੁਸ਼ਖਬਰੀ ਹੈ ਉਹ ਘਰ ਘਰ ਦੇ ਅੰਦਰ ਪੁੱਜੀ ਹੈ। ਗੁਰਸਿੱਖਾਂ ਦੇ ਅੰਦਰ ਵੱਡੀਆਂ ਵਧਾਈਆਂ ਹੋਈਆਂ ਨੇ। ਸਭ ਕੋਈ ਮਾਈ ਭਾਈ ਗੁਰੂ ਘਰ ਦੇ ਅੰਦਰ ਪੁੱਜੇ ਨੇ। ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਗ੍ਰਹਿ ਵਿਖੇ ਵਧਾਈਆਂ ਦਿੰਦੇ ਨੇ। ਬੇਅੰਤ ਗਰੀਬ ਗੁਰਬੇ ਲੋੜਵੰਦ ਮੰਗਤੇ ਸਤਿਗੁਰੂ ਜੀ ਦੇ ਘਰ ਪੁੱਜੇ ਨੇ ਵਧਾਈਆਂ ਦੇਣ ਵਾਸਤੇ ਕਿ ਵੱਡਾ ਦਾਨ ਲੈ ਕਰਕੇ ਆਵਾਂਗੇ। ਸਾਧ ਸੰਗਤ ਜੀ ਇਸ ਪ੍ਰਕਾਰ ਸਥੂਲ ਸ੍ਰਿਸ਼ਟੀ ਦੇ ਅੰਦਰ ਜਿੱਥੇ ਵਧਾਈਆਂ ਨੇ ਸੂਖਮ ਸ੍ਰਿਸ਼ਟੀ ਦੇ ਅੰਦਰ ਦੇਵੀਆਂ ਅਤੇ ਦੇਵਤਿਆਂ ਦੇ ਅੰਦਰ ਵੱਡਾ ਭਾਰੀ ਉਤਸ਼ਾਹ ਹੋਇਆ। ਕੀਰਤਪੁਰ ਸਾਹਿਬ ਨਗਰ ਦੇ ਉੱਪਰ ਦੇਵੀਆਂ ਅਤੇ ਦੇਵਤੇ ਆਏ, ਆ ਕੇ ਤਿੰਨਾਂ ਨੇ ਸ਼ੰਖ ਵਜਾਏ ਨੇ। ਸ਼ੰਖਾਂ ਦੀ ਘਨਕੋਰ ਹੋਣ ਲੱਗੀ ਹੈ, ਫੁੱਲਾਂ ਦੀ ਵਰਖਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਜੈ ਜੈਕਾਰ ਕਰਨ ਲੱਗੇ ਨੇ। ਇਸ ਪ੍ਰਕਾਰ ਤਿੰਨਾਂ ਨੇ ਜਾਣਿਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਗੁਰਤਾ ਗੱਦੀ ਦੇ ਅੱਠਵੇਂ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਨੇ। ਅਸੀਂ ਵੀ ਗੁਰੂ ਘਰ ਵਿਖੇ ਜਾ ਕਰਕੇ ਆਪਣੀ ਹਾਜ਼ਰੀ ਲਗਵਾ ਕਰਕੇ ਆਈਏ। ਸਾਧ ਸੰਗਤ ਜੀ ਉਹਨਾਂ ਸੂਖਮ ਸਰੀਰਾਂ ਨੂੰ ਧਾਰਨ ਕਰਕੇ ਸ੍ਰੀ ਕੀਰਤਪੁਰ ਸਾਹਿਬ ਦੇ ਅੰਦਰ ਪੁੱਜਦੇ ਨੇ। ਫਿਰ ਇਸੇ ਪ੍ਰਕਾਰ ਆਪਣੀਆਂ ਦੇਹਾਂ ਬਦਲ ਕਰਕੇ ਸਿੱਖਾਂ ਦੇ ਰੂਪ ਵਿੱਚ ਗੁਰੂ ਘਰ ਵਿੱਚ ਆ ਕਰਕੇ ਦੇਵੀਆਂ ਅਤੇ ਦੇਵਤੇ ਵੀ ਵਧਾਈਆਂ ਦਿੰਦੇ ਨੇ। ਵੱਡਾ ਭਾਰੀ ਉਤਸ਼ਾਹ ਗੁਰੂ ਘਰ ਦੇ ਅੰਦਰ ਹੋਇਆ ਹੈ। ਜਿਹੜੇ ਗਰੀਬ ਗੁਰਬੇ ਇਤਿਆਦਿਕ ਆਏ ਨੇ ਉਹਨਾਂ ਨੂੰ ਵੱਡੇ ਭਾਰੀ ਦਾਨ ਦੇ ਕਰਕੇ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸਾਰਿਆਂ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ। ਉਸ ਵੇਲੇ ਜਿਸ ਕਿਸੇ ਨੇ ਵੀ ਜੋ ਜੋ ਸੰਕਲਪ ਆਪਣੇ ਮਨ ਦੇ ਵਿੱਚ ਧਾਰਿਆ ਕਿ ਸਤਿਗੁਰੂ ਜੀ ਤੋਂ ਜਾ ਕਰਕੇ ਇਹ ਪਦਾਰਥ ਮੰਗਾਂਗੇ, ਇਹ ਵਸਤੂ ਮੰਗਾਂਗੇ, ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਬਿਨਾਂ ਮੰਗਿਆ ਹੀ ਸਾਰਿਆਂ ਦੀਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਕੇ ਮਨ ਇੱਛਤ ਪਦਾਰਥ ਸਭਨਾਂ ਨੂੰ ਦਿੱਤੇ ਨੇ। ਗਰੀਬਾਂ ਗੁਰਬਿਆਂ ਨੂੰ ਏਡੇ ਵੱਡੇ ਭਾਰੀ ਦਾਨ ਦਿੱਤੇ ਨੇ, ਉਹਨਾਂ ਦੀ ਗਰੀਬੀ ਦੂਰ ਹੋ ਗਈ। ਇਸ ਪ੍ਰਕਾਰ ਫਿਰ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਗ੍ਰਹਿ ਵਿਖੇ ਸਾਹਿਬਜ਼ਾਦਾ ਰੂਪ ਦੇ ਅੰਦਰ ਪ੍ਰਗਟ ਹੋਏ। ਸਤਿਗੁਰੂ ਜੀ ਦਾ ਨਾਮਕਰਨ ਕਰਨਾ, ਆਪ ਜੀ ਨੇ ਵਿਚਾਰ ਕੀਤੀ। ਆਪ ਜੀਆਂ ਦੇ ਮਹਿਲ ਪਰਮ ਪੂਜਨੀਕ ਜਗਤ ਮਾਤਾ ਕ੍ਰਿਸ਼ਨ ਕੌਰ ਜੀਆਂ ਨੇ ਬਹੁਤ ਘਾਲ ਕੀਤੀ ਹੈ, ਰਾਤ ਦਿਨ ਬੰਦਗੀ ਦੇ ਵਿੱਚ ਬਤੀਤ ਕੀਤੇ ਨੇ। ਸਾਧ ਸੰਗਤ ਜੀ ਕੇਵਲ ਤਾਂ ਕੇਵਲ ਇਸ ਜਨਮ ਦੇ ਹੀ ਦਿਨ ਰਾਤ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਕਮਾਈ ਹੋਵੇਗੀ ਜੋ ਸੱਤਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਮਹਿਲ ਹੋਣ ਦਾ ਸਨਮਾਨ ਪ੍ਰਾਪਤ ਹੋਇਆ, ਤੇ ਕਿੰਨੀ ਕੁ ਕਮਾਈ ਹੋਵੇਗੀ ਜੋ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੀ ਦੇ ਮਾਤਾ ਹੋਣ ਦਾ ਸਨਮਾਨ ਮਿਲਿਆ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਵਿਚਾਰ ਕਰਕੇ ਨਾ ਅੱਧਾ ਨਾਮ ਆਪਣਾ ਲਿਆ, ਅੱਧਾ ਨਾਮ ਆਪਣੇ ਮਹਿਲ ਸਨਮਾਨ ਯੋਗ ਸਾਡੇ ਸਨਮਾਨ ਯੋਗ ਮਾਤਾ ਕ੍ਰਿਸ਼ਨ ਕੌਰ ਸਾਹਿਬ ਜੀ ਦਾ ਲਿਆ ਤੇ ਨਾਮ ਰੱਖਿਆ ਹਰਿ ਕ੍ਰਿਸ਼ਨ। ਹਰਿ ਰਾਏ ਤੋਂ ਆਪਣਾ ਨਾਮ ਸਤਿਗੁਰੂ ਜੀ ਨੇ ਹਰ ਲਿਆ ਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਨਾਮ ਤੋਂ ਕ੍ਰਿਸ਼ਨ ਲੈ ਕਰਕੇ ਨਾਮ ਹਰਿ ਕ੍ਰਿਸ਼ਨ ਰੱਖਿਆ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਨਾਮਕਰਨ ਕੀਤਾ ਤੇ ਸਤਿਗੁਰੂ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਸਮੇਂ ਤੋਂ ਪ੍ਰਗਟ ਹੋਏ ਨੇ ਨਾ, ਆਪ ਜੀ ਦੇ ਪ੍ਰਗਟ ਹੋਣ ਦੇ ਸਮੇਂ ਤੋਂ ਹੀ ਜਿਹੜੇ ਸਰੀਰ ਦੇ ਸਾਧ ਸੰਗਤ ਜੀ ਉਹ ਕਿਰਿਆਵਾਂ ਹੋਇਆ ਕਰਦੀਆਂ ਨੇ ਨਾ, ਉਹ ਸਰੀਰ ਦੀਆਂ ਕਿਰਿਆਵਾਂ ਆਮ ਬਾਲਕਾਂ ਵਾਂਗੂ ਨਹੀਂ, ਉਹ ਸਾਧੂਆਂ ਵਾਂਗੂ ਮਹਾਤਮਾ ਵਾਂਗੂ ਸਤ ਪ੍ਰਤੱਗੀ ਪੁਰਖਾਂ ਵਰਗੀ ਜਾ ਰਹੀ। ਦੋ ਤਿੰਨ ਸਾਲ ਦੀ ਅਵਸਥਾ ਵਿੱਚ ਵੀ
ਆਪ ਜੀ ਬਾਲਕਾਂ ਵਰਗੀ ਕ੍ਰੀੜਾ ਨਹੀਂ ਸਨ ਕਰਿਆ ਕਰਦੇ, ਬਲਕਿ ਉਦੋਂ ਤੇ ਵੀ ਆਪ ਜੀ ਨੇ ਹਰ ਵੇਲੇ ਧਿਆਨ ਦੇ ਵਿੱਚ ਮਗਨ ਰਹਿਣਾ। ਜਦੋਂ ਕਦੇ ਆਪ ਜੀਆਂ ਦੇ ਮਾਤਾ ਦੇ ਮਨ ਵਿੱਚ ਇਸ ਪ੍ਰਕਾਰ ਦਾ ਫੁਰਨਾ ਆਉਣਾ ਨਾ ਕਿ ਆਪ ਜੀ ਹਰ ਵੇਲੇ ਮਗਨ ਰਹਿੰਦੇ ਨੇ, ਕਿਸੇ ਪ੍ਰਕਾਰ ਦਾ ਸਰੀਰ ਦੇ ਅੰਦਰ ਕੋਈ ਰੁੱਝ ਨਾ ਹੋਵੇ, ਕੋਈ ਰੋਗ ਨਾ ਹੋਵੇ, ਆਪ ਬਾਲਕਾਂ ਵਾਂਗੂ ਹੱਸਦੇ ਇਤਿਆਦਿਕ ਨਹੀਂ, ਤੇ ਇਸ ਵੇਲੇ ਆਪਣੀ ਮਾਤਾ ਜੀ ਦੀ ਪ੍ਰਸੰਨਤਾ ਵਾਸਤੇ ਸਾਧ ਸੰਗਤ ਜੀ ਬਾਲਕਾਂ ਵਰਗੀ ਕਿਰਿਆ ਕਰਨੀ, ਨਹੀਂ ਤੇ ਹਰ ਵੇਲੇ ਸਿਮਰਨ ਭਜਨ ਦੇ ਅੰਦਰ ਲੀਨ ਹੀ ਰਿਹਾ ਕਰਦੇ ਸਨ। ਜਿਨ੍ਹਾਂ ਨੇ ਛੋਟੀ ਉਮਰ ਲਗਭਗ 5 ਕੁ ਸਾਲਾਂ ਦੀ ਸਰੀਰ ਕਰਕੇ ਛੋਟੀ ਉਮਰ ਕਹਿਣਾ ਕਰੀਏ, ਲਗਭਗ 5 ਕੁ ਸਾਲਾਂ ਦੀ ਉਮਰ ਹੈ ਤੇ ਗੁਰਿਆਈ ਨੂੰ ਪ੍ਰਾਪਤ ਕੀਤਾ ਤੇ ਸਾਧ ਸੰਗਤ ਜੀ ਵੱਡੇ ਭਾਰੀ ਉਪਦੇਸ਼ ਸੰਗਤਾਂ ਨੂੰ ਦੇ ਕਰਕੇ ਵੱਡੇ ਵੱਡੇ ਪਾਪੀਆਂ ਨੂੰ ਤਾਰਿਆ। ਜਿੱਥੇ ਲਾਲ ਚੰਦ ਵਰਗੇ ਬ੍ਰਾਹਮਣ ਦਾ ਹੰਕਾਰ ਦੂਰ ਕੀਤਾ, ਛੱਜੂ ਝੀਵਰ ਦੇ ਪਾਸੋਂ ਜਿਹੜੇ ਕਿ ਗੀਤਾ ਦੇ ਅਰਥ ਕਰਵਾਏ ਨੇ, ਜੇ ਕੋੜੀ ਬ੍ਰਾਹਮਣ ਆਪ ਜੀ ਦੀ ਸ਼ਰਨ ਆਇਆ, ਮਹਾਰਾਜ ਮੇਰਾ ਕੋੜ ਦੂਰ ਕਰ ਦਿਓ, ਤੇ ਆਪਣੇ ਹਸਤ ਕਮਲ ਦਾ ਰੁਮਾਲ ਤਿਸ ਨੂੰ ਦੇ ਕਰਕੇ ਬਚਨ ਕੀਤਾ, ਜਪਜੀ ਸਾਹਿਬ ਜੀ ਦਾ ਪਾਠ ਕਰਦਿਆਂ ਹੋਇਆ ਸਰੀਰ ਦੇ ਉੱਪਰ ਰੁਮਾਲ ਨੂੰ ਫੇਰੇਗਾ, ਜਿਵੇਂ ਜਿਵੇਂ ਫੇਰੇਗਾ ਤੇਰਾ ਕੋੜ ਮਿਟ ਜਾਵੇਗਾ। ਤੇ ਜੇ ਵੱਡੀ ਭਾਰੀ ਮਹਾਮਾਰੀ ਦਿੱਲੀ ਦੇ ਅੰਦਰ ਵਰਤੀਏ, ਉਸ ਨੂੰ ਠੱਲ ਪਾਉਣ ਵਾਲੇ ਤੇ ਰੋਕ ਦੇਣ ਵਾਲੇ, ਦਿੱਲੀ ਸ਼ਹਿਰ ਨੂੰ ਬਚਾਉਣ ਵਾਲੇ, ਮਹਾਮਾਰੀ ਤੋਂ ਸੰਸਾਰ ਨੂੰ ਬਚਾਉਣ ਵਾਲੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਆਪ ਜੀ ਨੇ ਪਰਉਪਕਾਰ ਦੇ ਹਿੱਤ ਕੌਤਕ ਕੀਤਾ, ਆਪਣੇ ਚਰਨ ਧੁਆ ਕਰਕੇ ਸਾਧ ਸੰਗਤ ਜੀ ਸੰਗਤਾਂ ਨੂੰ ਛਕਾਉਂਦੇ ਨੇ। ਜਿਹੜਾ ਵੀ ਕੋਈ ਸਤਿਗੁਰੂ ਜੀ ਦੇ ਚਰਨਾਂ ਦਾ ਜਲ ਚਰਨਾਮ੍ਰਿਤ ਛਕ ਲੈਂਦਾ ਨਾ, ਉਹ ਮਹਾਮਾਰੀ ਤੋਂ ਬਚ ਜਾਂਦਾ, ਉਸਦਾ ਰੋਗ ਦੂਰ ਹੋ ਜਾਂਦਾ। ਆਪ ਜੀ ਦੇ ਦਰ ਦੇ ਉੱਪਰ ਇੰਨੀਆਂ ਕੁ ਵੱਡੀਆਂ ਸੰਗਤਾਂ ਦੀਆਂ ਇਕੱਤਰਤਾਵਾਂ ਹੋਣ ਲੱਗੀਆਂ ਨੇ, ਇਹਨੇ ਇਕੱਠ ਹੋਣ ਲੱਗੇ ਨੇ, ਭੀੜ ਪੈ ਗਈ, ਆਮ ਦੁਨਿਆਵੀ ਜਨ ਵੀ ਸਾਰਿਆਂ ਨੂੰ ਪਤਾ ਲੱਗਾ ਸਤਿਗੁਰੂ ਜੀ ਦੀ ਚਰਨ ਪਾਹੁਲ ਲੈਣ ਦੇ ਨਾਲ ਇਹ ਜਿਹੜੀ ਮਹਾਮਾਰੀ ਫੈਲੀ ਇਸ ਤੋਂ ਬਚ ਜਾਈਦਾ। ਸਾਰੇ ਜਨ ਸਾਧਾਰਨ ਕਈ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਆਪ ਜੀ ਦੇ ਦਰ ਦੇ ਉੱਪਰ ਆਉਣ ਲੱਗੇ। ਆਪ ਜੀ ਨੇ ਵਿਚਾਰਿਆ, ਹੁਣ ਇਕੱਲੇ ਇਕੱਲੇ ਨੂੰ ਚਰਨ ਧੋ ਕਰਕੇ ਕਿੱਥੇ ਪਲਾਉਂਦੇ ਰਵਾਂਗੇ। ਤੇ ਸਾਧ ਸੰਗਤ ਜੀ, ਜਿਹੜਾ ਰਾਜਾ ਜੈ ਸਿੰਘ ਦੇ ਤੇ ਇਸ ਵੇਲੇ ਬੰਗਲੇ ਵਿੱਚ ਸਤਿਗੁਰੂ ਜੀ ਰਹਿ ਰਹੇ ਸਨ, ਨਿਵਾਸ ਕਰ ਰਹੇ ਸਨ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਦਾ ਅੰਮ੍ਰਿਤ ਚੁਬੱਚੇ ਦੇ ਵਿੱਚ ਪਵਾ ਦਿੱਤਾ ਤੇ ਬਚਨ ਕੀਤਾ, ਇਸ ਚੁਬੱਚੇ ਦੇ ਵਿੱਚੋਂ ਜਿਹੜਾ ਜਿਹੜਾ ਵੀ ਚੋਲਾ ਚਰਨਾਮ੍ਰਿਤ ਦਾ ਛਕਦਾ ਜਾਏਗਾ ਤੇ ਇਸ ਦੇ ਰੋਗ ਦੂਰ ਹੁੰਦੇ ਜਾਣਗੇ। ਤੇ ਸਾਧ ਸੰਗਤ ਜੀ, ਇਸ ਪ੍ਰਕਾਰ ਸਰਬਤ ਮਾਈ ਭਾਈ ਨੇ ਆਪ ਜੀ ਦੇ ਚਰਨਾਮ੍ਰਿਤ ਨੂੰ ਛਕਣਾ ਕੀਤਾ ਤੇ ਮਹਾਮਾਰੀ ਦਾ ਜਿਹੜਾ ਵੱਡਾ ਭਾਰੀ ਸੰਕਟ ਸੀ ਉਹ ਟਲ ਗਿਆ ਹੈ। ਜਿੱਥੇ ਰਾਜੇ ਜੈ ਸਿੰਘ ਦੇ ਬੰਗਲੇ ਦੇ ਵਿੱਚ ਆਪ ਜੀ ਨਿਵਾਸ ਕਰਕੇ ਸੰਗਤਾਂ ਦਾ ਪਰਉਪਕਾਰ ਹਿੱਤ ਭਲਾ ਕਰਿਆ ਕਰਦੇ ਸਨ, ਸਾਧ ਸੰਗਤ ਜੀ ਉੱਥੇ ਦਿੱਲੀ ਸ਼ਹਿਰ ਦੇ ਅੰਦਰ ਅੱਜ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਸਥਾਨ ਹੈ ਗੁਰਦੁਆਰਾ ਬੰਗਲਾ ਸਾਹਿਬ, ਤੇ ਜਿਸ ਚੁਬੱਚੇ ਦੇ ਵਿੱਚ ਆਪ ਜੀ ਨੇ ਚਰਨਾਂ ਵਿੱਚ ਅੰਮ੍ਰਿਤ ਪਵਾਇਆ ਸੀ ਨਾ, ਉਸ ਦਾ ਨਾਮ ਅੱਜ ਵੀ ਚੁਬੱਚਾ ਸਾਹਿਬ ਹੈ। ਅੱਜ ਵੀ ਸੰਗਤਾਂ ਉੱਥੋਂ ਅੰਮ੍ਰਿਤ ਦਾ ਚੋਲਾ ਲੈ ਕਰਕੇ ਛਕਦੀਆਂ ਨੇ ਤੇ ਭਾਵਨਾ ਵਾਲਿਆਂ ਦੇ ਅੱਜ ਵੀ ਬੇਅੰਤਾਂ ਦੇ ਹੀ ਰੋਗ ਤੇ ਕਸ਼ਟ ਦੂਰ ਹੁੰਦੇ ਨੇ। ਐਸੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਪ੍ਰਥਾਏ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਉਚਾਰਦਿਆਂ ਹੋਇਆ, ਜਦੋਂ ਵੱਡਿਆਂ 9 ਸਤਿਗੁਰਾਂ ਦਾ ਮੰਗਲ ਕਰਦੇ ਨੇ ਤੇ ਆਪ ਜੀ ਦਾ ਮੰਗਲ ਕਰਦਿਆਂ ਹੋਇਆ ਫਿਰ ਬਚਨ ਲਿਖਦੇ ਨੇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਦਰਸ਼ਨ ਮਾਤਰ ਕਰਨੇ ਦੇ ਨਾਲ ਸਾਰੇ ਦੁੱਖ ਚਲੇ ਜਾਂਦੇ ਨੇ। ਐਸੇ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅਵਤਾਰ ਪੁਰਬ ਦੀਆਂ ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਸਮੁੱਚੀ ਸ੍ਰਿਸ਼ਟੀ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਬੇਨਤੀਆਂ ਕਰੀਏ, ਮਹਾਰਾਜ ਸਾਡੇ ਤੇ ਵੀ ਕਿਰਪਾਲਤਾ ਕਰ ਦਿਓ, ਸਾਡੇ ਵੀ ਤਨ ਦੇ ਅਤੇ ਮਨ ਦੇ ਸਾਰੇ ਰੋਗ ਕਿਰਪਾਲਤਾ ਕਰਕੇ ਦੂਰ ਕਰ ਦਿਓ ਜੀ। ਸਾਧ ਸੰਗਤ ਜੀ, ਹੁਣ ਇਸ ਤੋਂ ਅੱਗੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰੀਏ। ਪਿਆਰ ਦੇ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਨਾਮ

0: ਜੀ ਕੱਲ ਦੇ ਦੀਵਾਨ ਤੱਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅੰਮ੍ਰਿਤਮਈ 9 ਸ਼ਬਦ ਸੰਪੰਨ ਹੋਏ ਨੇ। ਇਸ ਤੋਂ ਅੱਗੇ ਹੁਣ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੀ ਬਾਣੀ ਪ੍ਰਾਰੰਭ ਹੁੰਦੀ ਹੈ। ਜੋ ਕੱਲ ਵਾਲਾ ਸ਼ਬਦ ਸੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਹਿਬ ਜੀਆਂ ਦਾ ਬਾਗੇ ਕਾਪੜ ਬੋਲੈ ਬੈਣ ਲੰਮਾ ਨੱਕ ਕਾਲੇ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਭੈਣ। ਸੁਲਤਾਨਪੁਰ ਸਾਹਿਬ ਵਿਖੇ ਵੇਈ ਨਦੀ ਦੇ ਕਿਨਾਰੇ ਤੇ ਜਿੱਥੇ ਗੁਰਦੁਆਰਾ ਸੰਤ ਘਾਟ ਸਾਹਿਬ ਹੈ ਨਾ, ਇੱਥੇ ਇੱਕ ਮਹਾਤਮਾ ਬੈਠਾ ਹੋਇਆ ਸੀ ਨੇਤਰ ਬੰਦ ਕਰਕੇ। ਹਿਰਦੇ ਦੇ ਅੰਦਰ ਕੋਈ ਪ੍ਰੇਮ ਭਾਵਨਾ ਨਹੀਂ ਸੀ, ਪਰ ਸਾਧ ਸੰਗਤ ਜੀ ਰਿੱਧੀਆਂ ਸਿੱਧੀਆਂ ਦੇ ਬਲ ਕਰਕੇ ਪੂਜਾ ਆਪਣੀ ਕਰਵਾਉਂਦਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਾਣਿਆ ਇਹ ਤਮੋ ਗੁਣੀ ਸੁਭਾਅ ਵਾਲਾ ਹੈ। ਜੇਕਰ ਸਿੱਧਾ ਇਸ ਨੂੰ ਉਪਦੇਸ਼ ਦਿੱਤਾ ਨਾ ਤੇ ਬੁਰਾ ਮਨਾਵੇਗਾ, ਆਪਣਾ ਕ੍ਰੋਧ ਪ੍ਰਗਟ ਕਰੇਗਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਅਨੁਕਤੀ ਅਲੰਕਾਰ ਦੁਆਰਾ ਤੇ ਇਸ ਵੇਲੇ ਉਪਦੇਸ਼ ਦੇਣਾ ਕੀਤਾ। ਇਸ ਦੇ ਨੇੜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਤੇ ਇਸ ਵੇਲੇ ਇੱਕ ਪੰਛੀ ਨੂੰ ਦੇਖਿਆ ਜੋ ਚੁਗ ਰਿਹਾ ਸੀ। ਇਸ ਪ੍ਰਕਾਰ ਉਸ ਕੂੰਜ ਨੂੰ ਸੰਬੋਧਨ ਕਰਦਿਆਂ ਹੋਇਆ ਅਨੁਕਤੀ ਅਲੰਕਾਰ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਹ ਸ਼ਬਦ ਉਚਾਰਣਾ ਕੀਤਾ ਸੀ। ਹਾਲੇ ਪਹਿਲਾਂ ਹੀ ਬੰਦ ਉਚਾਰਿਆ ਸੀ ਤੇ ਇਸ ਦੀ ਫਿਰ ਸਾਧ ਸੰਗਤ ਜੀ ਕੰਨਾਂ ਦੇ ਵਿੱਚ ਸ਼ਰਵਣ ਹੋਣੇ ਦੇ ਨਾਲ, ਸਵਰਤੀ ਪੈਣੇ ਦੇ ਨਾਲ, ਕੰਨਾਂ ਦੇ ਵਿੱਚ ਸਤਿਗੁਰੂ ਜੀ ਦੀ ਸਵਰ ਸੁਣ ਕਰਕੇ ਅੱਖਾਂ ਖੋਲੀਆਂ। ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਉਪਦੇਸ਼ ਦੀ ਲੋੜ ਤੇ ਮੈਨੂੰ ਹੈ, ਕਿਰਪਾਲਤਾ ਕਰਕੇ ਮੇਰੇ ਤਾਂ ਹੀ ਉਪਦੇਸ਼ ਦਿਓ। ਤਾਂ ਗਰੀਬ ਨਿਵਾਜ ਸਾਹਿਬ ਜੀਆਂ ਨੇ ਤਿਸ ਨੂੰ ਉਪਦੇਸ਼ ਦੇ ਕਰਕੇ ਨਿਹਾਲ ਕੀਤਾ ਸੀ। ਫਿਰ ਉਹ ਸਾਧੂ ਰਿੱਧੀਆਂ ਸਿੱਧੀਆਂ ਦਾ ਮਾਣ ਹੰਕਾਰ ਛੱਡ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਣੀ ਲੱਗਾ ਸੀ। ਸੋ 9 ਸ਼ਬਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਸੰਪੰਨ ਹੋਏ ਨੇ। ਇਸ ਤੋਂ ਅੱਗੇ ਮਲਾਰ ਮਹੱਲਾ ਤੀਜਾ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਗੁਰਬਾਣੀ ਪ੍ਰਾਰੰਭ ਹੁੰਦੀ ਹੈ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਸੁਭਾਈਮਾਨ ਨੇ, ਵੱਡੇ ਭਾਰੀ ਦੀਵਾਨ ਸੱਜਦੇ ਨੇ, ਲੰਗਰ ਆਪ ਜੀ ਦੇ ਚੱਲਦੇ ਨੇ, ਸੰਗਤਾਂ ਆਉਂਦੀਆਂ ਨੇ, ਭੋਜਨ ਭੱਜਣ ਦੇ ਦੋਵੇਂ ਲੰਗਰ ਛਕ ਕਰਕੇ ਤ੍ਰਿਪਤ ਹੁੰਦੀਆਂ ਨੇ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਜਗਿਆਸੂ ਜਨਾਂ ਨੇ ਬੇਨਤੀ ਕੀਤੀ, ਮਹਾਰਾਜ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਕੋਈ ਆਕਾਰ ਕੋਈ ਸਰੂਪ ਹੈ ਤੇ ਕਿਰਪਾਲਤਾ ਕਰਕੇ ਸਾਡੀ ਤਾਈਂ ਜਣਾਓ। ਵਾਹਿਗੁਰੂ ਜੀ ਦਾ ਆਕਾਰ ਕਿਹੋ ਜਿਹਾ, ਵਾਹਿਗੁਰੂ ਜੀਆਂ ਦਾ ਸਰੂਪ ਕਿਹੋ ਜਿਹਾ, ਕਿਰਪਾ ਕਰਕੇ ਸਾਡੇ ਤਾਈਂ ਦੱਸੋ ਜੀ। ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਮਲਾਰ ਮਹੱਲਾ ਤੀਜਾ। ਮਲਾਰ ਰਾਗ ਹੈ, ਤੀਜੇ ਪਾਤਸ਼ਾਹ ਜੀ ਫਰਮਾਉਂਦੇ ਨੇ ਚੌਪਦੇ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਉਚਾਰਦੇ ਨੇ। ਘਰ ਪਹਿਲਾ ਪਹਿਲੇ ਸੁਰਤਾਲ ਘਰ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਇੱਕ ਓਅੰਕਾਰ
0: ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਸਰਬ ਦੇ ਪ੍ਰਕਾਸ਼ਕ ਰੂਪ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਹਨ ਜੀਓ।
1: ਸਤਿਗੁਰ ਪ੍ਰਸਾਦ,
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀ।
1: ਨਿਰੰਕਾਰ ਆਕਾਰ ਹੈ ਆਪੇ।
0: ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਿਆਸੂ ਜਨਾਂ ਦੇ ਸਵਾਲ ਦਾ ਜਵਾਬ ਦਿੰਦੇ ਨੇ। ਹੇ ਭਾਈ, ਨਿਰੰਕਾਰ ਜੀ ਦਾ ਆਕਾਰ ਪੁੱਛਦੇ ਹੋ? ਇਹ ਜਿਤਨਾ ਸੰਸਾਰ, ਜਿਤਨੇ ਕਰੋੜਾਂ ਬ੍ਰਹਿਮੰਡ ਅਤੇ ਬ੍ਰਹਿਮੰਡਾਂ ਦੇ ਅੰਦਰ ਜਿੰਨੇ ਵੀ ਜੀਵ ਆਕਾਰ ਨਜ਼ਰ ਆਉਂਦੇ ਨੇ ਨਾ, ਨਿਰੰਕਾਰ ਆਕਾਰ ਹੈ ਆਪੇ। ਇਹ ਨਿਰੰਕਾਰ ਪਰਮੇਸ਼ਰ ਜੀ ਜੋ ਨਿਰਆਕਾਰ ਨੇ ਨਾ, ਨਿਰਆਕਾਰ ਤੋਂ ਸਾਰੇ ਆਕਾਰ ਪਰਮੇਸ਼ਰ ਜੀ ਨੇ ਆਪੇ ਹੀ ਧਾਰਨ ਕੀਤੇ ਨੇ। ਇਹ ਸਾਰੇ ਆਕਾਰ ਪਰਮੇਸ਼ਰ ਜੀ ਦੇ ਹੀ ਨੇ, ਇਹ ਸਾਰੇ ਸਰੀਰ, ਸਾਰੇ ਸਵਰੂਪ, ਸਾਰੀ ਰਚਨਾ ਪਰਮੇਸ਼ਰ ਜੀ ਦੀ ਹੀ ਹੈ। ਅਨਕ ਰੂਪ ਖਿਨਵਾਹ ਕੁਦਰਤ ਧਾਰਦਾ, ਸਭਨਾ ਦੇ ਅੰਦਰ ਪਰਤਖ ਜੋਤ ਪਰਮੇਸ਼ਰ ਜੀ ਦੀ ਹੋਣੇ ਕਰਕੇ ਇਹ ਸਾਰੇ ਆਕਾਰ ਪਰਮੇਸ਼ਰ ਜੀ ਦੇ ਆਪਣੇ ਹੀ ਹਨ ਜੀਓ।
1: ਆਪੇ ਪਰਮ ਬੁਲਾਏ,
0: ਮਹਾਰਾਜ ਜੀ ਸਾਰੇ ਆਕਾਰ ਸਾਰੇ ਸਰੀਰ ਪਰਮੇਸ਼ਰ ਜੀ ਦੇ ਹੀ ਨੇ, ਫਿਰ ਇਹ ਜਿਹੜੇ ਜੀਵ ਨੇ ਭਰਮਾਂ ਵਿੱਚ ਪੈ ਕਰਕੇ ਭੁੱਲੇ ਕਿਉਂ ਨੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਉਹ ਜੀਵਾਂ ਦੇ ਆਪਣੇ ਆਪਣੇ ਕਰਮ ਨੇ। ਜਿਹੋ ਜੇ ਪੂਰਬਲੇ ਜਨਮਾਂ ਦੇ ਵਿੱਚ ਜੀਵਾਂ ਨੇ ਕਰਮ ਕੀਤੇ ਨੇ, ਪਰਮੇਸ਼ਰ ਜੀ ਨੇ ਫਲ ਵਰਦਾਤਾ ਹੋ ਕਰਕੇ ਉਹਨਾਂ ਦਾ ਫਲ ਦੇਣ ਵਾਸਤੇ ਆਪ ਹੀ ਭਰਮਾਂ ਵਿੱਚ ਪਾ ਕਰਕੇ ਤਿੰਨਾਂ ਨੂੰ ਭੁਲਾਇਆ ਹੋਇਆ ਹੈ।
1: ਕਰ ਕਰ ਕਰਤਾ ਆਪੇ ਵੇਖਾ,
0: ਕਰਤਾ ਪੁਰਖ ਹਰੀ ਨਿਰੰਕਾਰ ਪਰਮੇਸ਼ਰ ਜੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਕਰਕੇ ਆਪੇ ਹੀ ਸ੍ਰਿਸ਼ਟੀ ਨੂੰ ਵੇਖ ਰਹੇ ਹਨ ਜੀ, ਆਪ ਹੀ ਦੇਖਭਾਲ ਕਰ ਰਹੇ ਨੇ, ਖਾਣ ਪਾਨ ਪਹਿਰਾਨ ਦੇ ਕਰਕੇ ਸਾਰੇ ਜੀਵਾਂ ਦੇ ਤਾਈ।
1: ਜਿਤ ਪਾਵਾ ਤਿਤ ਲਾਏ,
0: ਤੇ ਜਿਸ ਕਿਸੇ ਨੂੰ ਆਪਣੀ ਬੰਦਗੀ ਦੇ ਵਿੱਚ ਲਾਉਣਾ ਭਾਵਦਾ ਹੈ, ਇਸ ਪ੍ਰਾਣੀ ਨੂੰ ਤੇ ਇਸ ਜੀਵ ਨੂੰ ਤਿੰਨਾਂ ਪੁਰਖਾਂ ਨੂੰ ਤਿੰਨਾਂ ਪ੍ਰਾਣੀਆਂ ਗੁਰਮੁਖਾਂ ਨੂੰ ਵਾਹਿਗੁਰੂ ਜੀ ਆਪਣੀ ਬੰਦਗੀ ਦੇ ਵਿੱਚ ਸੇਵਾ ਵਿੱਚ ਲਾ ਲੈਂਦੇ ਹਨ।
1: ਸੇਵਕ ਕਉ ਇਹਾ ਵਡਿਆਈ,
0: ਭਾਈ ਵਾਹਿਗੁਰੂ ਜੀ ਦੇ ਸੇਵਕਾਂ ਨੂੰ ਇਹੀ ਉਹ ਵੱਡੀ ਭਾਰੀ ਵਡਿਆਈ ਵਾਹਿਗੁਰੂ ਜੀ ਬਖਸ਼ਦੇ ਹਨ।
1: ਹੁਕਮ ਮਨਾਏ,
0: ਜਿਹੜਾ ਆਪਣਾ ਹੁਕਮ ਮਨਾ ਲੈਂਦੇ ਨੇ, ਹੁਕਮ ਮੰਨਣਾ ਬਹੁਤ ਵੱਡੀ ਭਾਰੀ ਦਾਤ ਹੈ ਤੇ ਇਹ ਵੱਡੀ ਵਡਿਆਈ ਹੈ। ਵਾਹਿਗੁਰੂ ਜੀ ਦਾ ਹੁਕਮ ਮੰਨਣਾ ਕੋਈ ਸੌਖੀ ਗੱਲ ਥੋੜੀ ਹੈ, ਤੇ ਸਾਧ ਸੰਗਤ ਜੀ ਜਿਹੜਾ ਮੰਨਦਾ ਨਹੀਂ ਫਿਰ ਵਾਹਿਗੁਰੂ ਜੀ ਨੂੰ ਭਾਉਂਦਾ ਵੀ ਨਹੀਂ। ਵਾਹਿਗੁਰੂ ਜੀ ਨੂੰ ਭਾਉਂਦਾ ਵੀ ਉਹੀ ਉਹ ਜਾਨ ਹੈ ਜਿਹੜਾ ਵਾਹਿਗੁਰੂ ਜੀ ਦਾ ਹੁਕਮ ਮੰਨਦਾ ਹੈ। ਜਿਹੜਾ ਬੱਚਾ ਆਪਣੇ ਮਾਤਾ ਪਿਤਾ ਦੇ ਆਖੇ ਹੀ ਨਾ ਲੱਗੇ, ਗੱਲ ਹੀ ਨਾ ਮੰਨੇ, ਉਹ ਮਾਤਾ ਪਿਤਾ ਨੂੰ ਕਿਵੇਂ ਭਾ ਸਕਦਾ ਜੀ? ਜਿਹੜੀ ਇਸਤਰੀ ਆਪਣੇ ਪਤੀ ਦੀ ਆਗਿਆ ਚ ਹੀ ਨਾ ਹੋਵੇ, ਕਹਿਣਾ ਹੀ ਨਾ ਮੰਨੇ, ਉਹ ਪਤੀ ਨੂੰ ਕਿਵੇਂ ਭਾ ਸਕਦੀ ਹੈ ਜੀ? ਜਿਹੜਾ ਨੌਕਰ ਆਪਣੇ ਮਾਲਕ ਦਾ ਆਖਾ ਹੀ ਨਾ ਮੰਨੇ, ਉਹ ਨੌਕਰ ਆਪਣੇ ਮਾਲਕ ਦੇ ਮਨ ਨੂੰ ਕਿਵੇਂ ਭਾ ਸਕਦਾ ਜੀ? ਅਰਥਾਤ ਨਹੀਂ ਭਾ ਸਕਦਾ ਹੈ। ਇਸੇ ਪ੍ਰਕਾਰ ਜਿਹੜੇ ਮਾਲਕ, ਜਿਹੜੇ ਪਤੀ, ਜਿਹੜੇ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਨੂੰ ਨਹੀਂ ਮੰਨਦੇ, ਉਹ ਵਾਹਿਗੁਰੂ ਜੀ ਦੇ ਮਨ ਨੂੰ ਭਾਉਂਦੇ ਨਹੀਂ। ਤੇ ਜਿਹੜੇ ਸੇਵਕ ਸੇਵਾ ਕਰਦੇ ਨੇ ਨਿਸ਼ਕਾਮ ਭਾਵਨਾ ਦੇ ਨਾਲ, ਵਾਹਿਗੁਰੂ ਜੀ ਨੇ ਇਹੋ ਹੀ ਵਡਿਆਈ ਤਿੰਨਾਂ ਨੂੰ ਦਿੱਤੀ ਹੈ ਜੋ ਆਪਣਾ ਹੁਕਮ ਤਿੰਨਾਂ ਦੇ ਤਾਂ ਹੀ ਮਿੱਠਾ

0: ਜਾਂਦਾ। ਸਤਿਗੁਰੂ ਜੀ ਕਿਰਪਾ ਕਰਕੇ ਉਪਦੇਸ਼ ਦੇ ਨਾਲ ਮਨਮੁਖਾਂ ਤੋਂ ਗੁਰਮੁਖ ਬਣਾ ਦਿੰਦੇ ਨੇ ਤੇ ਭਾਣਾ ਗੁਰਮੁਖਾਂ ਨੂੰ ਹੀ ਪਾਉਂਦਾ ਹੈ। ਗੁਰਮੁਖ ਤੇਰਾ ਭਾਣਾ ਭਾਵੈ। ਇਸ ਪ੍ਰਕਾਰ ਭਾਈ ਗੁਰਮੁਖ ਹੋ ਕਰਕੇ ਪੂਰੇ ਸਤਿਗੁਰਾਂ ਦੁਆਰਾ ਵਾਹਿਗੁਰੂ ਜੀ ਦਾ ਭਾਣਾ ਜਾਣਿਆ ਜਾਂਦਾ ਹੈ।
1: ਇਹਾ ਸਖਤ ਸਿਵਾ ਕਹਰ ਆਵਾ।
0: ਮਹਾਰਾਜ ਫਿਰ ਸਾਰਾ ਸੰਸਾਰ ਭਾਣਾ ਕਿਉਂ ਨਹੀਂ ਮੰਨਦਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਸੰਸਾਰ ਜਿਹੜਾ ਸਖਤ ਮਾਇਆ ਦੇ ਵਿੱਚ ਲੱਗ ਰਿਹਾ, ਮਹਾਰਾਜ ਫਿਰ ਭਾਣਾ ਕਿਵੇਂ ਮੰਨਿਆ ਜਾਵੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਇਹ ਹਾ ਸਖਤ ਇਹ ਸ਼ਕਤੀ ਸਬਲ ਜਿਹੜੀ ਮਾਇਆ ਨਾ, ਇਸ ਦੇ ਮੋਹ ਨੂੰ ਛੱਡ ਕਰਕੇ ਸਿਵੈ ਕਰ ਆਵੈ। ਸਿਵ ਨਾਮ ਕਲਿਆਣ ਦਾ। ਅੱਜ ਦੀ ਦੇਸ਼ ਭਾਸ਼ਾ ਦੇ ਵਿੱਚ ਅਸੀਂ ਸ਼ਿਵ ਬੋਲਦੇ ਹਾਂ। ਜਦੋਂ ਸਤਿਗੁਰੂ ਜੀ ਨੇ ਗੁਰਬਾਣੀ ਦੀ ਰਚਨਾ ਕੀਤੀ ਹੈ ਨਾ, ਉਸ ਸਮੇਂ ਅੱਖਰਾਂ ਦੇ ਚਰਣਾਂ ਦੇ ਵਿੱਚ ਬਿੰਦਗਾ ਲਾਉਣ ਦਾ ਰਿਵਾਜ਼ ਨਹੀਂ ਸੀ ਹੋਇਆ ਕਰਦਾ, ਇਹ ਬਾਅਦ ਵਿੱਚ ਚੱਲਿਆ ਹੈ। ਤੇ ਇਸ ਵੇਲੇ ਸਤਿਗੁਰੂ ਜੀ ਦੇ ਬਚਨ ਨੇ ਨਾ, ਦਸਵੇਂ ਪਾਤਸ਼ਾਹ ਜੀ ਦੇ ਵੀ ਬਚਨ, ਦੇਹ ਸਿਵਾ ਬਰ ਮੋਹਿ ਹੈ ਸੁਭ ਕਰਮਨ ਤੇ ਕਬਹੂ ਨਾ ਟਰੋ। ਸਿਵ ਦਾ ਅਰਥ ਹੈ ਸ਼ਿਵ, ਤੇ ਸ਼ਿਵ ਦਾ ਭਾਵ ਹੈ ਕਲਿਆਣ ਸਰੂਪ। ਇੱਥੇ ਕਿਸੇ ਦੇਵਤੇ ਦਾ, ਮਹਾਦੇਵ ਇਤਿਆਦਿਕ ਦਾ ਭਾਵ ਨਹੀਂ ਲੈਣਾ। ਸਿਵ ਦਾ ਅਰਥ ਹੈ ਕਲਿਆਣ ਸਰੂਪ, ਜੋ ਸਾਰੀ ਸ੍ਰਿਸ਼ਟੀ ਦੇ ਕਲਿਆਣ ਕਰਨੇ ਵਾਲੇ ਪਰਮੇਸ਼ਰ ਜੀ ਨੇ। ਸਿਵੈ ਕਰ ਆਵੈ। ਇਸ ਸਬਲ ਦੇ ਮੋਹ ਨੂੰ ਮਨ ਦੇ ਵਿੱਚੋਂ ਛੱਡ ਕਰਕੇ ਤੇ ਜੋ ਸ਼ਿਵ ਕਲਿਆਣ ਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਸ ਦੇ ਪ੍ਰੇਮ ਨੂੰ ਆਪਣੇ ਹਿਰਦੇ ਘਰ ਰੂਪ ਦੇ ਵਿੱਚ ਵਸਾਵਣਾ ਕਰੇ। ਸਿਵੈ ਕਰ ਆਵੈ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਪ੍ਰੇਮ ਰੂਪੀ ਘਰ ਦੇ ਵਿੱਚ, ਪ੍ਰਤੱਖ ਸਤ ਸੰਗਤ ਰੂਪੀ ਘਰ ਦੇ ਵਿੱਚ, ਭਾਣਾ ਬੰਧਨ ਰੂਪੀ ਘਰ ਦੇ ਵਿੱਚ ਆਵੇ। ਮਹਾਰਾਜ ਇਹ ਦਾਤ ਕਿਵੇਂ ਮਿਲਦੀ ਏ ਕਿ ਮਾਇਆ ਦੀ ਲਾਲਸਾ ਛੱਡ ਕੇ ਪਰਮੇਸ਼ਰ ਜੀ ਦੇ ਪਿਆਰ ਵਿੱਚ ਸਮਾ ਰਹੀਏ? ਤੇ ਹਜ਼ੂਰ ਫਰਮਾਉਂਦੇ ਨੇ, ਜਿਉਂਦੇ ਜੀ ਜੀਵਤ ਭਾਵ ਤੋਂ ਮਰ ਰਹੀਏ। ਹਉਮੈ ਦਾ ਤਿਆਗ ਕਰਨਾ, ਅਹੰਗ ਦਾ ਤਿਆਗ ਕਰਨਾ, ਮੈਂ ਮੇਰੀ ਦਾ ਤਿਆਗ ਕਰਨਾ ਹੀ ਜੀਵਤ ਭਾਵ ਤੋਂ ਮਰਨਾ ਹੈ। ਇਸ ਪ੍ਰਕਾਰ ਮਾਇਆ ਦੇ ਲੋਭ ਲਾਲਚ ਦਾ ਤਿਆਗ ਕਰਕੇ ਜੀਵਤ ਭਾਵ ਤੋਂ ਮਰ ਕੇ ਸਿਵੈ ਘਰ ਆਵੈ, ਪ੍ਰੇਮ ਨੂੰ ਧਾਰਨ ਕਰੇ, ਤਾਂ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹਿਰਦੇ ਘਰ ਵਿੱਚ ਹੀ ਆਣ ਪ੍ਰਗਟ ਹੁੰਦੇ ਹਨ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਮਹਾਰਾਜ ਆਦਿ ਸਮੇਂ ਤੋਂ ਲੈ ਕਰਕੇ ਵੇਦਾਂ ਦਾ ਬੜਾ ਮਹੱਤਵ ਕਿਹਾ ਜਾਂਦਾ ਹੈ, ਤੇ ਜਿਹੜੇ ਵੇਦੀ ਲੋਕ ਨੇ ਵੇਦਾਂ ਦੇ ਪਾਠ ਪੜ੍ਹ ਪੜ੍ਹ ਕਰਕੇ ਤਿੰਨਾਂ ਦਾ ਵਖਿਆਨ ਕਰਦੇ ਨੇ ਕਿ ਮਹਾਰਾਜ ਇਸ ਪ੍ਰਕਾਰ ਵੇਦ ਪਾਠੀ ਹੋਣ ਦੇ ਨਾਲ ਪਰਮੇਸ਼ਰ ਜੀ ਦੇ ਹਿਰਦੇ ਘਰ ਵਿੱਚ ਸਾਖਿਆਤਕਾਰਤਾ ਨਹੀਂ ਹੁੰਦੀ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਵੇਦ ਪੜ੍ਹੈ ਭਾਈ ਵੇਦੀ, ਦੁਵੇਦੀ, ਤ੍ਰਿਵੇਦੀ, ਚਤੁਰਵੇਦੀ ਜਾਣੇ ਜਾਂਦੇ ਨੇ ਤੇ ਪੜ੍ਹ ਪੜ੍ਹ ਕਰਕੇ ਵੇਦਾਂ ਦਾ ਵਖਿਆਨ ਕਰਦੇ ਹਨ। ਤੇ ਪੜ੍ਹ ਪੜ੍ਹ ਕੇ ਵੇਦਾਂ ਨੂੰ ਵਾਦ ਵਿਵਾਦ ਹੀ ਝਗੜੇ ਹੀ ਕਥਨ ਕਰਦੇ ਨੇ, ਕਰਮ ਕਾਂਡਾਂ ਦਾ ਹੀ ਕਥਨ ਕਰਦੇ ਹਨ। ਭਾਈ ਉਹ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦੇ, ਤ੍ਰੈਗੁਣ ਵਾਲੇ ਦੇਵਤਿਆਂ ਦੀ ਹੀ ਇਸ ਪ੍ਰਕਾਰ ਸਾਧਨਾ ਕਰਦੇ, ਤਪੱਸਿਆ ਕਰਦੇ ਨੇ। ਜਿਹੜੇ ਦਾਨਵ ਇਤਿਆਦਿਕ ਨੇ ਰਜੋਗੁਣੀ, ਉਹ ਬ੍ਰਹਮਾ ਦੀ ਬੰਦਗੀ ਕਰਕੇ ਬਲਸ਼ਾਲੀ ਹੁੰਦੇ ਨੇ, ਬ੍ਰਹਮਾ ਦਾ ਤਪ ਕਰਕੇ ਵਰ ਲੈਂਦੇ ਨੇ। ਜਿਹੜੇ ਸਤੋਗੁਣੀ ਨੇ, ਉਹ ਵਿਸ਼ਨੂੰ ਜੀ ਦੇ ਨਾਮ ਦਾ ਜਪ ਕਰਕੇ ਬੈਕੁੰਠ ਦੀਆਂ ਮੁਕਤੀਆਂ ਲੋੜਦੇ ਨੇ। ਜਿਹੜੇ ਤਮੋਗੁਣੀ ਨੇ, ਉਹ ਸ਼ਿਵਜੀ ਦੀ ਤਪੱਸਿਆ ਕਰਕੇ ਰਿਧੀਆਂ ਸਿੱਧੀਆਂ ਤੇ ਮਾਇਆ ਦੀ ਚਾਹਨਾ ਕਰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਬ੍ਰਹਮਾ, ਸ਼ਿਵਜੀ ਅਤੇ ਵਿਸ਼ਨੂੰ ਦੀ ਉਹ ਤਪੱਸਿਆ ਕਰਦੇ ਹਨ।
1: ਇਹ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ।
0: ਤੇ ਤਿੰਨਾਂ ਗੁਣਾਂ ਵਾਲੀ ਹੀ ਮਾਇਆ ਹੈ ਤੇ ਤਿੰਨਾਂ ਗੁਣਾਂ ਵਾਲੀ ਇਹ ਦੇਵਤੇ ਨੇ, ਬ੍ਰਹਮਾ ਜੀ ਰਜੋਗੁਣੀ, ਸ਼ਿਵ ਜੀ ਤਮੋਗੁਣੀ ਤੇ ਵਿਸ਼ਨੂੰ ਜੀ ਸਤੋਗੁਣੀ। ਇਹ ਤ੍ਰੈਗੁਣ ਮਾਇਆ, ਜੋ ਤਿੰਨਾਂ ਗੁਣਾਂ ਵਾਲੀ ਇਹ ਮਾਇਆ ਹੈ ਨਾ, ਜਿਨ ਜਗਤ ਭੁਲਾਇਆ, ਜਿਸ ਮਾਇਆ ਨੇ ਸਾਰੇ ਜਗਤ ਨੂੰ ਪਰਮੇਸ਼ਰ ਜੀ ਦੀ ਬੰਦਗੀ ਵੱਲੋਂ, ਸਵੈ ਸਰੂਪ ਦੀ ਪ੍ਰਾਪਤੀ ਵੱਲੋਂ ਭੁਲਾ ਦਿੱਤਾ ਹੋਇਆ ਹੈ।
1: ਜਨਮ ਮਰਨ ਕਾ ਸਹਸਾ।
0: ਭਾਈ ਤਿੰਨਾਂ ਗੁਣਾਂ ਦੀ ਪੂਜਾ ਕਰਨ ਵਾਲਿਆਂ ਨੂੰ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੀ ਹੀ ਤਪੱਸਿਆ ਕਰਨ ਵਾਲਿਆਂ ਨੂੰ ਸਦਾ ਜਨਮ ਅਤੇ ਮਰਨ ਦਾ ਸੰਸਾ ਬਣਿਆ ਰਹਿੰਦਾ ਹੈ, ਕਿਉਂਕਿ ਦੇਵਤੇ ਰਿਧੀਆਂ ਸਿੱਧੀਆਂ ਤਾਂ ਦੇ ਦਿੰਦੇ ਨੇ, ਕਰਾਮਾਤਾਂ ਸ਼ਕਤੀਆਂ ਤੇ ਦੇ ਦਿੰਦੇ ਨੇ, ਪਰ ਮੁਕਤੀ ਨਹੀਂ ਦੇ ਸਕਦੇ। ਇਸ ਕਰਕੇ ਭਾਈ, ਭਾਵੇਂ ਕੋਈ ਬ੍ਰਹਮਾ ਜੀ ਦੀ ਤਪੱਸਿਆ ਕਰਕੇ ਰਾਜ ਭਾਗ ਦਾਨਵਾਂ ਵਾਂਗੂ ਪ੍ਰਾਪਤ ਕਰ ਲਵੇ, ਭਾਵੇਂ ਕੋਈ ਸ਼ਿਵ ਜੀ ਦੀ ਤਪੱਸਿਆ ਕਰਕੇ ਰਿਧੀਆਂ ਸਿੱਧੀਆਂ ਤੇ ਇਸੇ ਪ੍ਰਕਾਰ ਧੰਨ ਦੇ ਵਰ ਲੈ ਲਵੇ, ਭਾਵੇਂ ਵਿਸ਼ਨੂੰ ਜੀ ਦੀ ਸਤੋਗੁਣੀ ਕੋਈ ਤਪੱਸਿਆ ਕਰਕੇ ਬੈਕੁੰਠ ਦੀਆਂ ਮੁਕਤੀਆਂ ਲੈ ਲਵੇ, ਪਰ ਵਿਦੇਹ ਮੁਕਤੀ ਦੀ ਦਾਤ ਨਹੀਂ ਮਿਲਦੀ ਏ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਜਨਮ ਮਰਨ ਦਾ ਸੰਸਾਰ ਬਣਿਆ ਹੀ ਰਹਿੰਦਾ ਹੈ।

0: ਕਿਉਂਕਿ ਜਿੰਨੀ ਤਪੱਸਿਆ ਕੀਤੀ ਹੈ ਨਾ ਓਨੀ ਦਾ ਫਲ ਬੈਕੁੰਠ ਧਾਮ ਵਿੱਚ ਭੋਗ ਕੇ ਫਿਰ ਵੀ ਜਨਮ ਮਰਨ ਵਿੱਚ ਆਉਣਾ ਹੀ ਪੈਂਦਾ ਹੈ। ਜਿਵੇਂ ਸਵਰਗਾਂ ਵਿੱਚ ਜਾਣ ਤੋਂ ਉਪਰੰਤ ਸੁੱਖ ਭੋਗ ਕੇ ਫਿਰ ਜਨਮ ਮਰਨ 'ਚ ਆਉਣਾ ਪੈਂਦਾ ਨਾ, ਬੈਕੁੰਠ ਧਾਮ ਦੀਆਂ ਮੁਕਤੀਆਂ ਤੱਕ ਪ੍ਰਾਪਤ ਕਰਕੇ ਵੀ ਪੁੰਨ ਕਰਮ ਸਮਾਪਤ ਹੋਣ 'ਤੇ ਫਿਰ ਜਨਮ ਮਰਨ 'ਚ ਆਉਣਾ ਪੈਂਦਾ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਤਿੰਨਾਂ ਗੁਣਾਂ ਵਾਲੇ ਤਿੰਨਾਂ ਦੇਵਤਿਆਂ ਦੀ ਤਪੱਸਿਆ ਕਰਨੇ ਦੇ ਨਾਲ ਵੀ ਜਨਮ ਮਰਨ ਦਾ ਸੰਸਾ ਹਿਰਦੇ ਵਿੱਚ ਬਣਿਆ ਰਹਿੰਦਾ ਹੈ।
1: ਗੁਰ ਪ੍ਰਸਾਦੀ ਏਕੋ ਜਾਣਾ
0: ਮਹਾਰਾਜ, ਫਿਰ ਇਹ ਜਨਮ ਮਰਨ ਦਾ ਸੰਸਾ ਮਿਟ ਕੇ ਵੇ ਜਾਵੇ ਤੇ ਹਜ਼ੂਰ ਫਰਮਾਉਂਦੇ ਨੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇੱਕੋ ਇੱਕ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਬੰਦਗੀ ਕਰਨੀ ਜਾਣੇ। ਭਾਈ ਫਿਰ ਮਨ ਦੇ ਵਿੱਚੋਂ ਸਾਰੇ ਜਿਹੜੇ ਅੰਦੇਸ਼ੇ ਨੇ ਉਹ ਚੁੱਕੇ ਜਾਂਦੇ ਨੇ, ਮਿਟ ਜਾਂਦੇ ਨੇ, ਅਭਾਵ ਹੋ ਜਾਂਦੇ ਨੇ, ਮੁੱਕ ਜਾਂਦੇ ਨੇ। ਨਾ ਫਿਰ ਜਮਾਂ ਦਾ ਡਰ, ਨਾ ਲੇਖੇ ਦਾ ਡਰ, ਨਾ ਜਨਮ ਮਰਨ ਦਾ ਡਰ, ਸਾਰੇ ਅੰਦੇਸ਼ੇ ਫਿਰ ਮੁੱਕ ਜਾਂਦੇ ਹਨ।
1: ਮੂਰਖ ਅਵਿਚਾਰੀ
0: ਮਹਾਰਾਜ, ਸਤਿਗੁਰੂ ਜੀ ਦੇ ਚਰਣਾਂ ਦੀ ਸ਼ਰਨ ਵਿੱਚ ਪੈ ਕਰਕੇ ਬੇਨਤੀਆਂ ਕਿਵੇਂ ਕਰੀਏ ਕਿ ਸਤਿਗੁਰੂ ਜੀ ਸਾਨੂੰ ਮਨਮੁਖ ਤੋਂ ਗੁਰਮੁਖ ਬਣਾ ਦੇਣ, ਸਾਡੇ ਗੁਨਾਹਾਂ ਨੂੰ ਬਖਸ਼ ਲੈਣ। ਤੇ ਹਜ਼ੂਰ ਫਰਮਾਉਂਦੇ ਨੇ ਇਵੇਂ ਬੇਨਤੀਆਂ ਕਰਦੇ ਰਹੋ। ਹੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਹਮ ਦੀਨ, ਅਸੀਂ ਇੱਛਾ ਅਤੇ ਭੈ ਸੰਯੁਗਤ ਹਾਂ। ਇੱਛਾ ਹੈ ਮੁਕਤ ਹੋਣੇ ਦੀ ਤੇ ਭੈ ਹੈ ਸਾਨੂੰ ਜਮਾਂ ਦਾ। ਮਹਾਰਾਜ, ਅਸੀਂ ਦੀਨ ਹੋ ਕਰਕੇ, ਗਰੀਬ ਹੋ ਕਰਕੇ, ਨਿਮਾਣੇ ਹੋ ਕਰਕੇ ਆਪ ਜੀ ਦੇ ਦਰ ਤੇ ਆਏ ਹਾਂ। ਮਹਾਰਾਜ, ਮਤ ਕਰਕੇ ਅਸੀਂ ਮੂਰਖ ਹਾਂ। ਇਸੇ ਪ੍ਰਕਾਰ ਅਵਿਚਾਰੀ ਆਤਮ ਸਰੂਪ ਦੀ ਵਿਚਾਰ ਕਰਨੇ ਤੋਂ ਵੀ ਅਸੀਂ ਰਹਿਤ ਹਾਂ, ਵਿਚਾਰ ਨਹੀਂ ਕਰਦੇ।
1: ਚਿੰਤਾ ਕਰੋ ਹਮਾਰੀ
0: ਮਹਾਰਾਜ, ਸਾਨੂੰ ਸੰਸਾਰ ਸਾਗਰ ਤੋਂ ਤਾਰਨੇ ਦੀ ਤੇ ਆਪ ਹੀ ਚਿੰਤਾ ਕਰੋ, ਅਸੀਂ ਆਪ ਨਹੀਂ ਤਰ ਸਕਦੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਬਿਹਰੋ ਪਾਵਹੁ ਡੁੱਬਦੇ ਪੱਥਰ ਤਾਰੇ। ਮਹਾਰਾਜ, ਸਾਨੂੰ ਤਾਰਨੇ ਦੀ ਚਿੰਤਾ ਵੀ ਤੁਸੀਂ ਆਪ ਹੀ ਕਰੋ ਜੀਓ।
1: ਓਹੋ ਦਇਆਲ ਕਰ ਦਾਸ ਦਾਸਾਕਾ
0: ਮਹਾਰਾਜ, ਸਾਡੇ ਉੱਪਰ ਦਇਆਲਤਾ ਕਰਕੇ ਨਾ ਸਾਨੂੰ ਆਪਣੇ ਦਾਸਾਂ ਦੇ ਦਾਸ, ਜਿਹੜੇ ਆਪ ਜੀ ਦੇ ਦਾਸ ਸੰਤ ਜਨ ਨੇ, ਉਹਨਾਂ ਦੇ ਦਾਸ ਬਣਾ ਲਵੋ।
1: ਸੇਵਾ ਕਰੀ ਤੁਮਾਰੀ
0: ਮਹਾਰਾਜ, ਜਿਨ੍ਹਾਂ ਸੰਤ ਜਨਾਂ ਨੇ ਆਪ ਜੀ ਦੀ ਪ੍ਰਤੱਖ ਸੇਵਾ, ਟਹਿਲ ਸੇਵਾ ਤੇ ਬੰਦਗੀ ਕਰਨੇ ਰੂਪੀ ਸੇਵਾ ਕੀਤੀ ਏ, ਉਹਨਾਂ ਦੀ ਸੰਗਤ ਕਰਦਿਆਂ ਹੋਇਆ ਅਸੀਂ ਵੀ ਆਪ ਜੀ ਦੀ ਸੇਵਾ ਕਰਦੇ ਰਹੀਏ।
1: ਨਿਧਾਨ ਦੇਹੇ ਤੂੰ ਆਪਣਾ
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇੱਕ ਨਾਮ ਰੂਪੀ ਖਜ਼ਾਨਾ ਸਾਡੇ ਤਾਈ ਆਪ ਜੀ ਸਾਨੂੰ ਦੇਣਾ ਕਰੋ। ਏਕ ਚੀਜ਼ ਮੁਝੇ ਦੇਹ ਅਵਰ ਜ਼ਹਿਰ ਚੀਜ਼ ਨਾ ਭਾਵੈ। ਜੋ ਆਪ ਜੀ ਦਾ ਨਾਮ ਰੂਪੀ ਨਿਧਾਨ ਖਜ਼ਾਨਾ ਹੈ, ਇਹ ਸਾਰੇ ਸੁੱਖਾਂ ਦਾ ਨਿਧਾਨ ਖਜ਼ਾਨਾ ਹੈ। ਮਹਾਰਾਜ, ਕਿਰਪਾਲਤਾ ਕਰਕੇ ਆਪਣਾ ਨਾਮ ਰੂਪੀ ਖਜ਼ਾਨਾ ਸਾਨੂੰ ਬਖਸ਼ਣਾ ਕਰੋ।
1: ਇਸ ਨਾਮ ਵਖਾਣੀ
0: ਜਿਸ ਆਪ ਜੀ ਦੀ ਬਖਸ਼ਿਸ਼ ਨੂੰ ਪਾ ਕਰਕੇ ਅਹਿਨ ਇਸ ਰਾਤ ਦਿਨ ਆਪ ਜੀ ਦੇ ਅੰਮ੍ਰਿਤ ਨਾਮ ਦਾ ਹੀ ਵਖਿਆਣ ਕਰਦੇ ਰਹੀਏ।
1: ਨਾਨਕ ਗੁਰ ਪ੍ਰਸਾਦੀ ਬੂਝਾ
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਤੇ ਇਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਵਾਸਤਵ ਸਰੂਪ ਦੀ ਸਮਝ ਕਿਵੇਂ ਆਵੇ ਤੇ ਇਸ ਦੇ ਭਾਣੇ ਦੀ ਸਮਝ ਕਿਵੇਂ ਆਵੇ? ਤੇ ਹਜ਼ੂਰ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਨੇ, ਕਹਿਤ ਨਾਨਕ ਤੀਸਰੇ ਨਾਨਕ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਸਮਝ ਲਵੋਗੀ ਜੀ। ਕਿਵੇਂ ਸਮਝਾਂਗੇ? ਬੂਝੋ, ਸਤਿਗੁਰੂ ਜੀ ਨੂੰ ਆ ਕੇ ਪੁੱਛੋ, ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਸਰੂਪ ਕਿਹੋ ਜਿਹਾ ਹੈ? ਨਿਰਗੁਣ ਰੂਪ ਵਿੱਚ ਕਿਹੋ ਜਿਹੇ ਨੇ, ਸਰਗੁਣ ਰੂਪ ਵਿੱਚ ਕਿਹੋ ਜਿਹੇ ਨੇ, ਤੇ ਸਰਵ ਰੂਪ ਵਿੱਚ ਕਿਹੋ ਜਿਹੇ ਨੇ, ਪਰਤਕ ਜੋਤ ਰੂਪ ਵਿੱਚ ਕਿਹੋ ਜਿਹੇ ਨੇ? ਸਤਿਗੁਰੂ ਜੀ ਨੂੰ ਆ ਕਰਕੇ ਪੁੱਛੋ। ਫਿਰ ਸਤਿਗੁਰੂ ਜੀ ਜਿਸ ਵੇਲੇ ਗੁਰ ਪ੍ਰਸਾਦੀ ਗੁਰੂ ਜੀ ਕਿਰਪਾ ਕਰ ਦਿੰਦੇ ਨੇ, ਫਿਰ ਬੂਝੋ ਜਾਣ ਲਵੋਗੇ। ਮਹਾਰਾਜ, ਕਿੰਨੇ ਕੁ ਜਾਣਦੇ ਨੇ? ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਵਿਰਲੇ ਵਿਰਲੇ ਕੋਈ ਨੇ ਜੋ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਜਾਣਦੇ ਹਨ।
1: ਨਾਨਕ ਗੁਰ ਪ੍ਰਸਾਦੀ ਬੂਝੋ ਕੋਈ,
0: ਭਾਈ ਇਸ ਪ੍ਰਕਾਰ ਜਿਹੜੇ ਕੋਈ ਸਾਧੂ ਮਹਾਤਮਾ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਾਸਤਵ ਰੂਪ ਨੂੰ ਜਾਣਨ ਵਾਲੇ ਨੇ, ਤਿੰਨਾਂ ਦੇ ਪਾਸੋਂ ਵੀ ਜਾ ਕਰਕੇ ਵਾਹਿਗੁਰੂ ਜੀ ਦੇ ਵਾਸਤਵ ਸਰੂਪ ਦੇ ਗਿਆਨ ਨੂੰ ਪ੍ਰਾਪਤ ਕਰਨੇ ਵਾਸਤੇ ਪੁੱਛਣਾ ਕਰੋ।
1: ਐਸਾ ਕਰੇ ਵਿਚਾਰਾ
0: ਜਿਹੜੇ ਗੁਰਮੁਖ ਜਨ ਐਸਾ ਵਿਚਾਰ ਸਦਾ ਮਨ ਦੇ ਵਿੱਚ ਕਰਦੇ ਨੇ, ਸਾਧੂ ਮਹਾਤਮਾ ਦੇ ਨਾਲ ਮਿਲ ਕਰਕੇ ਪਰਮਾਤਮਾ ਜੀ ਦੇ ਐਸੇ ਵਾਸਤਵ ਰੂਪ ਦੀ ਵਿਚਾਰ ਮਨ ਦੇ ਅੰਦਰ ਕਰਦੇ ਹਨ।
1: ਜਲ ਉਪਰ ਫੇਨਾ ਬੁਦਬੁਦਾ
0: ਭਾਈ ਉਹਨਾਂ ਨੇ ਵਾਹਿਗੁਰੂ ਜੀ ਦੇ ਪਰਮ ਗਿਆਨ ਨੂੰ ਪ੍ਰਾਪਤ ਕੀਤਾ ਹੈ। ਇਹ ਸਾਰਾ ਸੰਸਾਰ, ਇਹ ਸਾਰੇ ਖੰਡ, ਇਹ ਸਾਰੇ ਬ੍ਰਹਿਮੰਡ, ਇਹ ਸਾਰੇ ਜੀਵ, ਇਹ ਵਾਹਿਗੁਰੂ ਜੀ ਦੀ ਰਚਨਾ ਹੈ। ਤੇ ਰਚਨਾਕਾਰ ਵਾਹਿਗੁਰੂ ਜੀ ਆਪਣੀ ਰਚਨਾ ਦੇ ਅੰਦਰ ਆਪ ਸਮਾਏ ਹੋਏ ਨੇ। ਇਹ ਸਾਰਾ ਸੰਸਾਰ ਕਰਤੇ ਦੀ ਕਿਰਤ ਹੈ ਤੇ ਕਰਤਾ ਆਪਣੀ ਕਿਰਤ ਦੇ ਅੰਦਰ ਸਮਾਇਆ ਹੈ। ਮਹਾਰਾਜ ਕਿਵੇਂ ਕਰਤਾ ਪੁਰਖ ਜੀ ਕਿਰਤ ਵਿੱਚ ਸਮਾਏ ਨੇ, ਕਿਰਪਾ ਕਰਕੇ ਦੱਸੋ। ਤੇ ਹਜ਼ੂਰ ਫਰਮਾਉਂਦੇ ਨੇ ਜਿਸ ਪ੍ਰਕਾਰ ਜਲ ਦੇ ਉੱਪਰ ਫੇਨ, ਫੇਨ ਕਹੀਏ ਝੱਗ ਬਣਦੀ ਹੈ, ਸਮੁੰਦਰ ਦੇ ਉੱਪਰ ਲਹਿਰਾਂ ਪੈਂਦੀਆਂ ਨੇ ਨਾ, ਜਿਸ ਵੇਲੇ ਪਾਣੀ ਦੇ ਉੱਪਰ ਛੱਲਾਂ ਪੈਂਦੀਆਂ ਨੇ ਜਾਂ ਪਾਣੀ ਛੱਲਾਂ ਰੂਪ ਹੋ ਕਰਕੇ ਕਿਨਾਰਿਆਂ ਦੇ ਨਾਲ ਟਕਰਾਉਂਦਾ ਹੈ ਤੇ ਟਕਰਾਉਣ ਦੇ ਨਾਲ ਬਹੁਤ ਬੁਲਬਲੇ ਬਣਦੇ ਨੇ ਤੇ ਬਹੁਤ ਸਾਰੀ ਝੱਗ ਪੈਦਾ ਹੁੰਦੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਜਿਸ ਪ੍ਰਕਾਰ ਸਮੁੰਦਰ ਦੇ ਉੱਪਰ ਅਰਥਾਤ ਜਲ ਦੇ ਉੱਪਰ ਝੱਗ ਬਣਦੀ ਏ ਤੇ ਬਹੁਤ ਸਾਰੇ ਬੁਲਬਲੇ ਬਣਦੇ ਹਨ।
1: ਐਸਾ ਇਹੋ ਸੰਸਾਰ,
0: ਭਾਈ ਇਸੇ ਪ੍ਰਕਾਰ ਦਾ ਇਹ ਸੰਸਾਰ ਹੈ। ਪਾਣੀ ਦੇ ਉੱਪਰ ਜਿਹੜੀ ਝੱਗ ਹੈ ਉਹ ਵੀ ਪਾਣੀ ਰੂਪ ਹੀ ਹੈ ਤੇ ਪਾਣੀ ਦੇ ਉੱਪਰ ਜਿਹੜੇ ਬੁਲਬਲੇ ਨੇ ਉਹ ਵੀ ਪਾਣੀ ਰੂਪ ਹੀ ਹੈ। ਝੱਗ ਵੀ ਜਲ ਦੇ ਅੰਦਰ ਸਮਾ ਜਾਂਦੀ ਏ, ਬੁਲਬਲੇ ਵੀ ਫੁੱਟ ਜਾਂਦੇ ਨੇ, ਟੁੱਟ ਜਾਂਦੇ ਨੇ, ਜਲ ਰੂਪੀ ਹੋ ਜਾਂਦੇ ਨੇ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਪਰਮਾਤਮਾ ਜੀ ਸਾਗਰ ਰੂਪ ਨੇ ਤੇ ਜਿਹੜੀਆਂ ਅਵਤਾਰਾਂ ਦੀਆਂ ਦੇਹਾਂ ਨੇ ਉਹਨਾਂ ਨੂੰ ਝੱਗ ਰੂਪ ਜਾਣਨਾ ਕਰੋ। ਜਿਹੜੀਆਂ ਇਸੇ ਪ੍ਰਕਾਰ ਜੀਵਾਂ ਦੀਆਂ, ਮਨੁੱਖਾਂ ਦੀਆਂ ਦੇਹਾਂ ਨੇ ਇਹਨਾਂ ਨੂੰ ਬੁਲਬਲੇ ਦੀ ਮਾਤਰ ਜਾਣਨਾ ਕਰੋ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨ ਸਹਿ ਨੀਤ, ਨੇਤਾ ਪ੍ਰਤੀ ਜਲ ਦੇ ਉੱਪਰ ਬੁਲਬਲੇ ਪੈਦਾ ਹੁੰਦੇ ਨੇ ਤੇ ਮਿਟ ਜਾਂਦੇ ਨੇ। ਇਸੇ ਪ੍ਰਕਾਰ ਪਰਮੇਸ਼ਰ ਰੂਪੀ ਸਾਗਰ ਜੀ ਦੇ ਉੱਪਰ ਬੇਅੰਤ ਜੀਵ, ਬੇਅੰਤ ਇਸਤਰੀ ਪੁਰਖ ਹਰ ਰੋਜ਼ ਪੈਦਾ ਹੁੰਦੇ ਨੇ ਤੇ ਬੇਅੰਤ ਹੀ ਹਰ ਰੋਜ਼ ਬਿਨਸ ਜਾਂਦੇ ਨੇ। ਇਸੇ ਪ੍ਰਕਾਰ
1: ਜਿਉਂ ਜਲ ਉੱਪਰ ਫੇਨ ਬੁਦਬੁਦਾ,
0: ਦੂਸਰਾ ਬਚਨ ਸਤਿਗੁਰੂ ਜੀ ਕਰਨਾ ਕਰਦੇ ਨੇ, ਭਾਈ ਜਲ ਦੇ ਉੱਪਰ ਜਿਵੇਂ ਫੇਨ ਝੱਗ ਹੁੰਦੀ ਹੈ ਨਾ, ਇਵੇਂ ਪਰਮੇਸ਼ਰ ਸਰੂਪ ਸਮੁੰਦਰ ਦੇ ਉੱਪਰ, ਜਲ ਦੇ ਉੱਪਰ ਜੋ ਇਸਤਰੀਆਂ ਪੁਰਖ ਨੇ ਇਹਨਾਂ ਨੂੰ ਝੱਗ ਰੂਪ ਜਾਣਨਾ ਕਰੋ।
1: ਐਸਾ ਇਹੋ ਸੰਸਾਰ,
0: ਤੇ ਜਿੰਨੇ ਬਾਕੀ ਹੋਰ ਜੀਵ ਜੰਤੂ ਨੇ ਉਹਨਾਂ ਸਾਰਿਆਂ ਨੂੰ ਬੁਲਬਲਿਆਂ ਦੀ ਨਿਆਈ ਜਾਣਨਾ ਕਰੋ। ਜਿਵੇਂ ਸਮੁੰਦਰ ਦੀ ਰਚਨਾ ਉੱਪਰ ਝੱਗ ਤੇ ਬੁਲਬਲੇ ਨੇ, ਐਸੀ ਪਰਮੇਸ਼ਰ ਜੀ ਦੀ ਰਚਨਾ ਹੈ। ਪਰਮੇਸ਼ਰ ਜੀ ਦੇ ਵਾਸਤਵ ਰੂਪ ਤੋਂ ਹੀ ਸਾਰਾ ਸੰਸਾਰ, ਇਸਤਰੀ ਪੁਰਖ ਤੇ ਜੀਵ ਜੰਤੂ ਪੈਦਾ ਹੋਏ ਨੇ। ਹੁਣ ਝੱਗ ਤੇ ਬੁਲਬਲੇ ਫਿਰ ਜਲ ਵਿੱਚ ਸਮਾ ਕਰਕੇ ਜਲ ਰੂਪੀ ਹੋ ਜਾਂਦੇ ਨੇ ਤੇ ਮਹਾਪਰਲੋ ਦੇ ਸਮੇਂ ਸਾਰੇ ਜਿਹੜੇ ਜੀਵ ਨੇ ਵਾਹਿਗੁਰੂ ਜੀ ਦੇ ਅੰਦਰ ਸਮਾ ਕਰਕੇ ਤਿਸ ਦਾ ਹੀ ਰੂਪ ਹੋ ਜਾਂਦੇ ਨੇ। ਭਾਈ ਇਸ ਪ੍ਰਕਾਰ ਦੀ ਰਚਨਾ ਜਾਣੋ, ਜਿਵੇਂ ਜਲ ਦੇ ਉੱਪਰ ਝੱਗ ਤੇ ਬੁਲਬਲਿਆਂ ਦੀ ਰਚਨਾ, ਇਵੇਂ ਜੀਵਾਂ ਦੀ ਰਚਨਾ ਪਰਮੇਸ਼ਰ ਰੂਪ ਸਾਗਰ ਦੇ ਉੱਪਰ
1: ਹੈ।
0: ਜਿਹੜੇ ਗੁਰਮੁਖ ਜਨ ਨੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਕਰਦੇ ਨੇ। ਜਿਸ ਤੇ ਹੋਵਾ, ਜਿਵੇਂ ਬੁਲਬਲੇ ਤੇ ਝੱਗ ਜਲ ਤੋਂ ਹੀ ਪੈਦਾ ਹੁੰਦੇ ਨੇ ਨਾ, ਸਾਰੇ ਜੀਵ ਪਰਮੇਸ਼ਰ ਤੋਂ ਪੈਦਾ ਹੁੰਦੇ ਨੇ। ਜਿਸ ਤੇ ਹੋਵਾ, ਜਿਸ ਤੋਂ ਜੀਵ ਪੈਦਾ ਹੋਏ ਨੇ, ਸੰਸਾਰ ਪੈਦਾ ਹੋਇਆ, ਤਿਸ ਇਹ ਸਮਾਣਾ। ਗੁਰਮੁਖ ਜਨ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਬੰਦਗੀ ਕਰਦੇ ਨੇ ਤੇ ਬੰਦਗੀ ਕਰਦਿਆਂ ਹੋਇਆ ਤੇ ਵਾਹਿਗੁਰੂ ਜੀ ਦੇ ਅੰਦਰ ਇਲੇ ਵਲੀਨ ਹੋ ਰਹਿੰਦੇ ਨੇ। ਜਦ ਤੱਕ ਸਰੀਰ ਦੀ ਪਰਾਰਬਧ ਬਣੀ ਰਹਿੰਦੀ ਏ, ਲਿਵ ਕਰਕੇ, ਸੁਰਤ ਕਰਕੇ ਤਿਸ ਦੇ ਅੰਦਰ ਸਮਾਏ ਰਹਿੰਦੇ ਨੇ ਤੇ ਗੁਰਮੁਖਾਂ ਦਾ ਤਨ ਜਦੋਂ ਛੁੱਟਦਾ ਹੈ, ਉਦੋਂ ਤਿੰਨਾਂ ਦਾ ਜਿਹੜਾ ਸੂਖਸਮ ਸਰੂਪ ਹੈ, ਜਿਹੜੀ ਆਤਮਾ ਹੈ, ਉਹ ਪਰਮੇਸ਼ਰ ਜੀ ਦੇ ਅੰਦਰ ਲੀਨ ਹੋ ਜਾਂਦੀ ਏ। ਜੋਤੀ ਮਹਿ ਜੋਤ ਨਾਲ ਜਾਇਆ ਦੀ ਅਵਸਥਾ ਨੂੰ ਉਹ ਪਾਉਂਦੇ ਹਨ ਜੀਓ।
1: ਗਿਆ ਪਸਾਰਾ,
0: ਫਿਰ ਜਿਹੜਾ ਸ੍ਰਿਸ਼ਟੀ ਦਾ ਪਸਾਰਾ ਭਾਂਤ ਭਾਂਤ ਦਾ ਨਜ਼ਰ ਆਉਂਦਾ ਨਾ, ਇਹ ਗਰੀਬ ਹੈ, ਇਹ ਅਮੀਰ ਹੈ, ਇਹ ਵੱਡਾ ਏ, ਇਹ ਛੋਟਾ ਏ, ਇਹ ਕਾਲਾ ਏ, ਇਹ ਗੋਰਾ ਏ, ਇਹ ਬਲਵਾਨ ਹੈ, ਇਹ ਕਮਜ਼ੋਰ ਹੈ, ਇਹ ਜੀਵ ਹੈ, ਇਸੇ ਪ੍ਰਕਾਰ ਇਹ ਜੰਤੂ ਹੈ, ਇਹ ਵੱਡਾ ਭਾਰੀ ਜਾਨਵਰ ਹੈ, ਇਹ ਛੋਟਾ ਕੀੜਾ ਹੈ, ਬੇਅੰਤ ਪ੍ਰਕਾਰ ਦੀ ਰਚਨਾ ਨਾ, ਇਹ ਪਹਾੜ ਹੈ, ਇਹ ਦਰਖਤ ਹੈ, ਇਹ ਖਾਈ ਹੈ, ਇਹ ਟੋਆ ਹੈ, ਇਹ ਦਰਿਆ, ਇਹ ਨਦੀ ਹੈ, ਇਹ ਇਸਤਰੀ ਹੈ, ਇਹ ਪੁਰਖ ਹੈ, ਲਿੰਗ ਭੇਦ ਨਜ਼ਰ ਆਉਂਦਾ ਨਾ। ਤੇ ਜਿਸ ਵੇਲੇ ਵਾਹਿਗੁਰੂ ਜੀ ਦੇ ਸਰੂਪ ਦੇ ਅੰਦਰ ਸਮਾ ਜਾਂਦਾ ਨਾ, ਲਿਵਲੀਨ ਹੋ ਜਾਂਦਾ ਸੁਰਤ ਕਰਕੇ, ਚੂਕ ਗਿਆ ਪਾਸਾਰਾ, ਫਿਰ ਸਾਰਾ ਪਸਾਰਾ ਨਾਨਾ ਪ੍ਰਕਾਰ ਦਾ ਚੁੱਕਿਆ ਜਾਂਦਾ ਹੈ। ਫਿਰ ਨਜ਼ਰ ਵਿੱਚ ਇਹ ਨਹੀਂ ਆਉਂਦਾ ਇਹ ਇਸਤਰੀਆਂ ਪੁਰਸ਼ ਨੇ, ਫਿਰ ਕੀ ਨਜ਼ਰ ਆਉਂਦਾ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਫਿਰ ਨਜ਼ਰ ਆਉਂਦਾ ਇਹ ਸਾਰੇ ਸਰੂਪ, ਜੋ ਦੀਸੈ ਸੋ ਤੇਰਾ ਰੂਪ, ਫਿਰ ਸਾਰੇ ਰੂਪਾਂ ਦੇ ਅੰਦਰ ਪਰਮੇਸ਼ਰ ਹੀ ਨਜ਼ਰ ਆਉਂਦਾ। ਫਿਰ ਸਭ ਕੋਈ ਜਿਸ ਪ੍ਰਕਾਰ ਸਾਧ ਸੰਗਤ ਜੀ ਸੋਨੇ ਦੇ ਗਹਿਣਿਆਂ ਵਿੱਚ ਸੁਨਿਆਰ ਸੋਨੇ ਨੂੰ ਹੀ ਤੱਕਦਾ ਨਾ, ਕੋਈ ਗ੍ਰਾਹਕ ਹੋਵੇ ਸੋਨੇ ਦਾ ਖਰੀਦਣ ਵਾਲਾ, ਉਹ ਤੱਕਦਾ ਇਹ ਮੁੰਦਰੀ ਏ, ਇਹ ਕੜਾ ਏ, ਇਹ ਹਾਰ ਏ, ਇਹ ਕੈਂਠਾ ਏ, ਇਹ ਹੋਰ ਪ੍ਰਕਾਰ ਦਾ ਗਹਿਣਾ ਏ। ਵੇਖਣ ਵਾਲੇ ਦੀ ਨਜ਼ਰ ਵਿੱਚ ਗਹਿਣੇ ਵੱਖ ਵੱਖ ਹੈ, ਪਰ ਸੁਨਿਆਰੀ ਦੀ ਨਜ਼ਰ ਦੇ ਵਿੱਚ ਕੇਵਲ ਤਾਂ ਕੇਵਲ ਸੋਨਾ ਹੈ, ਉਹ ਗਹਿਣੇ ਦਾ ਨਹੀਂ, ਤੋਲ ਕੇ ਸੋਨੇ ਦਾ ਮੁੱਲ ਪਾਉਂਦਾ, ਇੰਨਾ ਸੋਨਾ ਹੋਇਆ ਤੇ ਇੰਨੇ ਰੁਪਈਆਂ ਦਾ ਬਣਿਆ। ਸੁਨਿਆਰ ਦੀ ਨਜ਼ਰ ਵਿੱਚ ਕੇਵਲ ਤਾਂ ਕੇਵਲ ਸੋਨਾ ਹੈ, ਗਹਿਣਾ ਭਾਵੇਂ ਕੋਈ ਵੀ ਹੋਵੇ। ਇਸੇ ਪ੍ਰਕਾਰ ਜਿਹੜਾ ਆਤਮ ਗਿਆਨੀ ਹੈ ਨਾ, ਉਸ ਦੀ ਨਜ਼ਰ ਵਿੱਚ ਹਰ ਕੋਈ ਪਰਮੇਸ਼ਰ ਹੀ ਹੈ, ਉਸ ਦਾ ਸਾਹਮਣਾ ਪ੍ਰਤੱਖ ਸਰੀਰ ਚਾਹੇ ਕੋਈ ਵੀ ਹੋਵੇ, ਚਾਹੇ ਇਸਤਰੀ ਚਾਹੇ ਪੁਰਖ। ਇਸੇ ਪ੍ਰਕਾਰ ਚਾਰੇ ਖਾਣੀਆਂ 'ਚੋਂ ਕੋਈ ਵੀ ਸਰੀਰ ਹੋਵੇ, ਇਸ ਦਾ ਪਸਾਰਾ ਹੀ ਚੁੱਕਿਆ ਜਾਂਦਾ ਕਿ ਇਹ ਜੀਵ ਹੈ, ਇਹ ਇਸਤਰੀ ਪੁਰਖ ਹੈ। ਨਜ਼ਰ 'ਚੋਂ ਪਸਾਰਾ ਚੁੱਕਿਆ ਜਾਂਦਾ ਤੇ ਇੱਕ ਜੋਤ ਹੀ ਨਜ਼ਰ ਆਉਂਦੀ ਹੈ, ਫਿਰ ਸਭਨਾਂ ਨੂੰ ਜਾਣਦਾ ਜੋ ਦੀਸੈ ਸੋ ਤੇਰਾ ਰੂਪ। ਪਸਾਰਾ ਜੋ ਨਾਨਾ ਪ੍ਰਕਾਰ ਦਾ ਇਸ ਦਾ ਚੱਕਿਆ ਜਾਂਦਾ ਹੈ, ਸਭਨਾਂ ਦੇ ਅੰਦਰ ਪਰਮੇਸ਼ਰ ਜੀ ਨੂੰ ਹੀ ਦੇਖਦਾ ਹੈ, ਤੱਕਦਾ ਦੀਦਾਰ ਕਰਦਾ ਹੈ। ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਜਿਵੇਂ ਸੁਨਿਆਰ ਅਤੇ ਗ੍ਰਾਹਕ ਦੀ ਦ੍ਰਿਸ਼ਟੀ ਦਾ ਫਰਕ ਹੈ ਨਾ, ਗ੍ਰਾਹਕ ਕੇਵਲ ਤਾਂ ਕੇਵਲ ਗਹਿਣਾ ਅਤੇ ਗਹਿਣੇ ਦੀ ਬਨਾਵਟ ਤੱਕਦਾ ਹੈ, ਸੁਨਿਆਰ ਕੇਵਲ ਤਾਂ ਕੇਵਲ ਸੋਨਾ ਤੱਕਦਾ, ਕਿੰਨੇ ਤੋਲੇ, ਕਿੰਨੇ ਗ੍ਰਾਮ ਤੇ ਕਿੰਨੇ ਮਿਲੀਗ੍ਰਾਮ ਹੋ ਗਿਆ। ਇਸ ਪ੍ਰਕਾਰ ਆਤਮ ਗਿਆਨੀ ਦੀ ਨਜ਼ਰ ਵਿੱਚ ਸਭ ਬ੍ਰਹਮ ਹੀ ਨਜ਼ਰੀ ਆਉਂਦਾ। ਭਾਈ ਘਨੱਈਆ ਸਾਹਿਬ ਜੀ ਦੇ ਵਾਂਗੂ ਦੁਸ਼ਮਣਾਂ ਦੇ ਅੰਦਰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਜ਼ਰ ਆਉਂਦੇ ਨੇ। ਭਾਈ ਇਹ ਆਤਮ ਗਿਆਨੀ ਦੀ ਦ੍ਰਿਸ਼ਟੀ ਹੈ, ਫਿਰ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਤਿਸ ਬਿਨਾ ਨਹੀਂ ਜਾਣ, ਪ੍ਰਭ ਬਿਨਾ ਨਹੀਂ ਜਾਣੀਐ। ਤਿਸ ਪ੍ਰਭੂ ਪਰਮੇਸ਼ਰ ਜੀ ਤੋਂ ਬਿਨਾ ਫਿਰ ਦੂਜਾ ਕਿਸੇ ਨੂੰ ਜਾਣਦਾ ਹੀ ਨਹੀਂ ਹੈ। ਭਾਈ ਐਸੀ ਤਿੰਨਾਂ ਗੁਰਮੁਖਾਂ ਦੀ ਦ੍ਰਿਸ਼ਟੀ ਬਣ ਜਾਂਦੀ ਏ, ਇਸ ਕਰਕੇ ਉਹਨਾਂ ਦੀ ਨਜ਼ਰ ਦੇ ਅੰਦਰ ਸਾਰਾ ਪਸਾਰਾ ਨਾਨਾ ਪ੍ਰਕਾਰ ਦਾ ਚੱਕਿਆ ਜਾਂਦਾ ਤੇ ਜੋਤ ਪਰਮੇਸ਼ਰ ਜੀ ਦੀ ਹੀ ਨਜ਼ਰ ਆਉਂਦੀ ਏ। ਸਤਿਗੁਰੂ ਜੀ ਨੇ ਜੋ ਸਿਧਾਂਤ ਸ਼ੁਰੂ ਤੇ ਰੱਖਿਆ ਨਾ, ਨਿਰੰਕਾਰ ਆਕਾਰ ਹੈ ਆਪੇ, ਉਸੇ ਸਿਧਾਂਤ ਤੇ ਸਮਾਪਤੀ ਕੀਤੀ ਹੈ। ਇਹ ਸਾਰੇ ਆਕਾਰ ਨਿਰੰਕਾਰ ਦੇ ਨੇ, ਪਰ ਸਾਰੇ ਆਕਾਰ ਨਿਰੰਕਾਰ ਜੀ ਦੇ ਨੇ, ਇਸ ਦੀ ਸਮਝ ਗੁਰਮੁਖਾਂ ਨੂੰ ਆਉਂਦੀ ਏ। ਤੇ ਗੁਰਮੁਖ ਹੀ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਕੇ ਸਾਰੇ ਸੰਸਾਰ ਨੂੰ ਬ੍ਰਹਮ ਰੂਪ ਤੱਕਦੇ ਹਨ ਜੀਓ।
1: ਮਲਾਰ ਮਹਲਾ ਤੀਜਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਹੁਕਮ ਪਛਾਣਿਆ ਸੇ ਮੇਲੇ
0: ਗਰੀਬ ਨਿਵਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਹੇ ਸਾਹਿਬ ਜੀ ਕਿਰਪਾਲਤਾ ਕਰਕੇ ਸਾਨੂੰ ਦੱਸਣਾ ਕਰੋ, ਵਾਹਿਗੁਰੂ ਜੀ ਆਪਣੇ ਸਰੂਪ ਰੂਪ ਦੇ ਨਾਲ ਮੇਲਦੇ ਕਿੰਨਾ ਨੂੰ ਨੇ। ਜੋ ਆਪ ਜੀ ਨੇ ਬਚਨ ਕੀਤਾ ਹੈ, ਅਸੀਂ ਲਿਵ ਲੱਗਦੀ ਏ ਸਾਰੇ ਸੰਸਾਰ ਦੇ ਅੰਦਰ ਨਿਰੰਕਾਰ ਹੀ ਨਜ਼ਰ ਆਉਂਦਾ, ਆਕਾਰਾਂ ਵਾਲਾ ਉਹਨਾਂ ਦੇ ਮਨ ਚੋਂ ਭੇਦ ਹੀ ਚੱਕਿਆ ਜਾਂਦਾ ਹੈ। ਮਹਾਰਾਜ ਐਸਾ ਗੁਰਮੁਖ ਕਿਸ ਨੂੰ ਬਣਾਉਂਦੇ ਨੇ, ਆਪਣੇ ਸਰੂਪ ਵਿੱਚ ਕਿਸ ਨੂੰ ਮੇਲਦੇ ਨੇ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਕਿਸ ਨੂੰ ਬਣਾਉਂਦੇ ਨੇ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜਿੰਨੀ ਹੁਕਮ ਪਛਾਣਿਆ। ਭਾਈ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਨੂੰ ਪਛਾਣ ਲਿਆ ਹੈ ਤੇ ਗੁਰ ਉਪਦੇਸ਼ ਦੁਆਰਾ ਆਪਣੇ ਮਨ ਦੇ ਅੰਦਰੋਂ ਹਉਮੈ ਨੂੰ ਜਲਾ ਦਿੱਤਾ ਹੈ, ਹਉਮੈ ਨੂੰ ਸਾੜ ਦਿੱਤਾ ਹੈ, ਹਉਮੈ ਦੀ ਅੰਸ਼ਕ ਮਾਤਰ ਵੀ ਆਪਣੇ ਹਿਰਦੇ ਦੇ ਵਿੱਚ ਨਹੀਂ ਰਹਿਣ ਦਿੱਤੀ। ਇਸ ਪ੍ਰਕਾਰ ਜਿਹੜੇ ਹਉਮੈ ਤੋਂ ਰਹਿਤ ਹੋਏ ਨੇ, ਹਜ਼ੂਰ ਫਰਮਾਵਣਾ ਕਰਦੇ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸੇ ਮੇਲੇ, ਉਹਨਾਂ ਪੁਰਖਾਂ ਨੂੰ ਆਪਣੇ ਵਾਸਤਵ ਰੂਪ ਦੇ ਨਾਲ ਮੇਲਦੇ ਨੇ। ਜਿਸ ਦੇ ਅੰਦਰ ਹਉਮੈ ਹਨ, ਉਹ ਵਾਹਿਗੁਰੂ ਜੀ ਦੇ ਨਾਲ ਉਹ ਸਦਾ ਟੁੱਟਿਆ ਹੀ ਰਹਿੰਦਾ। ਜਨਮ ਚਾਹੇ ਇੱਕ ਲੰਘ ਜਾਵੇ, ਇੱਕ ਹਜ਼ਾਰ ਲੰਘ ਜਾਵੇ, ਇੱਕ ਲੱਖ ਲੰਘ ਲੱਭ ਜਾਵੇ, 84 ਲੱਖ ਜੂਨੀਆਂ 'ਚ ਭਰਮ ਕੇ ਫਿਰ ਜਨਮ ਵਿੱਚ ਆ ਜਾਵੇ, ਪਰ ਜਦੋਂ ਤੱਕ ਹਉਮੈ ਨਹੀਂ ਮਿਟਦੀ ਉਦੋਂ ਤੱਕ ਵਾਹਿਗੁਰੂ ਜੀ ਦੇ ਨਾਲ ਮਿਲਾਪ ਨਹੀਂ ਹੁੰਦਾ। ਅਤੇ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਹੁਕਮ ਨੂੰ ਪਛਾਣਿਆ, ਹਿਰਦੇ 'ਚੋਂ ਹਉਮੈ ਨੂੰ ਮੇਟਿਆ, ਜੋ ਗੁਰ ਕਹੈ ਸੋਈ ਭਲ ਮਨ ਹੋ ਵਾਲਾ ਜੀਵਨ ਬਣਾਇਆ, ਵਾਹਿਗੁਰੂ ਜੀ ਉਹਨਾਂ ਦੇ ਤਾਈ ਆਪਣੇ ਸਰੂਪ ਰੂਪ ਦੇ ਨਾਲ ਮੇਲਦੇ ਹਨ।
1: ਸੱਚੀ ਭਗਤ ਕਰਹਿ ਦਿਨ ਰਾਤੀ।
0: ਮਹਾਰਾਜ ਸਾਹਿਬ ਜੀ ਉਹਨਾਂ ਦਾ ਆਚਾਰ ਵਿਵਹਾਰ ਵਿਵਹਾਰ ਕੈਸਾ ਹੁੰਦਾ, ਕਿਰਪਾ ਕਰਕੇ ਦੱਸੋ। ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਜਨ ਵਾਹਿਗੁਰੂ ਜੀ ਦੇ ਪਿਆਰੇ, ਸੱਚੀ ਪ੍ਰੇਮਾ ਭਗਤੀ ਵਾਹਿਗੁਰੂ ਜੀ ਦੀ ਰਾਤ ਦਿਨ ਸਦਾ ਕਰਦੇ ਰਹਿੰਦੇ ਹਨ, ਤੇ ਸੱਚ ਸਰੂਪ ਪਰਮੇਸ਼ਰ ਜੀ ਦੇ ਅੰਦਰ ਆਪਣੇ ਮਨ ਦੀ ਲਿਵ ਸਦਾ ਹੀ ਲਗਾ ਕਰਕੇ ਰੱਖਦੇ ਹਨ ਜੀਓ।
1: ਸੱਚ ਹਰ ਵੇਖਦੇ,
0: ਉਹ ਸਦਾ ਸਦਾ ਹੀ ਸੱਚ ਸਰੂਪ ਪਰਮੇਸ਼ਰ ਹਰੀ ਜੀ ਨੂੰ ਵੇਖਦੇ ਨੇ। ਗਰੀਬਾਂ ਦੇ ਅੰਦਰ ਗੁਰਬਿਆਂ ਦੇ ਅੰਦਰ, ਨਿਮਾਣਿਆਂ ਦੇ ਅੰਦਰ, ਨਿਤਾਣਿਆਂ ਦੇ ਅੰਦਰ, ਲਿਤਾੜਿਆਂ ਦੇ ਅੰਦਰ, ਨੀਵਿਆਂ ਦੇ ਅੰਦਰ ਪਰਮੇਸ਼ਰ ਨੂੰ ਹੀ ਤੱਕਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਹਨ ਨਾ ਜੀ, ਨੀਚਾ ਅੰਤਰ ਨੀਚ ਜਾਤ, ਨੀਚੀ ਹੂ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆ ਸੋਖਿਆ ਰੀਸ, ਜਿੱਥੇ ਨੀਚ ਸੰਭਾਲੀਅਨ, ਤਿੱਥੇ ਨਦਰ ਤੇਰੀ ਬਖਸੀਸ। ਸਭਨਾਂ ਦੇ ਅੰਦਰ ਪਰਮੇਸ਼ਰ ਜੀ ਨੂੰ ਤੱਕਦੇ ਨੇ, ਆਪ ਤੋਂ ਨੀਵੇਂ ਨੂੰ ਵੀ ਸਾਧ ਸੰਗਤ ਜੀ ਕਦੇ ਮਾੜਾ ਨਹੀਂ ਬੋਲਦੇ, ਬਲਕਿ ਸਭਨਾਂ ਨੂੰ ਪਰਮੇਸ਼ਰ ਜੀ ਦੀ ਅੰਸ ਜਾਣ ਕਰਕੇ ਸਭਨਾਂ ਦਾ ਸਨਮਾਨ ਕਰਦੇ ਨੇ। ਸੋ ਗਰੀਬ ਰਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਵਣਾ ਕਰਦੇ ਨੇ, ਉਹ ਸਦਾ ਸਦਾ ਸੱਚੇ ਸਾਹਿਬ ਹਰੀ ਜੀ ਨੂੰ ਸਾਰਿਆਂ ਜੀਵਾਂ ਦੇ ਅੰਦਰ ਪਰਤਕ ਜੋਤ ਕਰਕੇ ਦੇਖਦੇ ਹਨ,
1: ਸੱਚ ਹਰ ਵੇਖਦੇ।
0: ਇਸ ਪ੍ਰਕਾਰ ਭਾਈ ਉਹ ਸਦਾ ਸਥਿਰ ਸਰੂਪ, ਸਦਾ ਸਦਾ ਸਲਾਮਤ ਸਰੂਪ ਪਰਮੇਸ਼ਰ ਜੀ ਨੂੰ, ਜੋ ਤ੍ਰੇਈ ਕਾਲ ਆਬਾਦ ਹੈ, ਹਰ ਇੱਕ ਦੇ ਅੰਦਰ ਪਰਤਕ ਜੋਤ ਹੈ, ਉਸੇ ਦੀ ਜੋਤ ਦੇ ਦੀਦਾਰ ਕਰਦੇ ਹਨ। ਤੇ ਸਤਿਗੁਰੂ ਜੀ ਦੇ ਸ਼ਬਦ ਦੁਆਰਾ ਉਹਨਾਂ ਦੇ ਹਿਰਦੇ ਦੇ ਅੰਦਰ ਸ੍ਰੇਸ਼ਟ ਭਾਵਨਾ ਸਦਾ ਸੁਭਾਏ ਸਹਿਜੇ ਹੀ ਸੁਭਾਵਕ ਹੀ ਬਣੀ ਰਹਿੰਦੀ ਹੈ ਜੀਓ।
1: ਮਨ ਰੇ ਹੁਕਮ ਮਨ ਸੁਖ ਹੋਏ।
0: ਗਰੀਬ ਰਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਆਪਣੇ ਮਨ ਨੂੰ ਸਿੱਖਿਆ ਦੇਂਦੇ ਰਹੀਏ, ਹੇ ਮੇਰਿਆ ਮਨਾ, ਜਿਨ੍ਹਾਂ ਗੁਰਮੁਖਾਂ ਨੇ ਹੁਕਮ ਮੰਨਿਆ ਉਹਨਾਂ ਨੇ ਸੁਖ ਪਾਇਆ। ਮੇਰਿਆ ਮਨਾ, ਤੂੰ ਵੀ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ, ਸੁਖ ਹੋਏ, ਫਿਰ ਤੈਨੂੰ ਵੀ ਆਤਮ ਸੁਖ ਦੀ ਪ੍ਰਾਪਤੀ ਹੋਵੇਗੀ। ਇਸੇ ਪ੍ਰਕਾਰ
1: ਮਨ ਰੇ ਹੁਕਮ ਮਨ ਸੁਖ ਹੋ।
0: ਗਰੀਬ ਰਿਵਾਜ ਸੱਚੇ ਪਾਤਸ਼ਾਹ ਜੀ ਸਰਬਤ ਤੇ ਤਾਂ ਹੀ ਸਾਂਝਾ ਉਪਦੇਸ਼ ਦਿੰਦੇ ਨੇ, ਮਨ ਦਾ ਦੂਸਰਾ ਅਰਥ ਹੈ ਭਾਈ, ਹੇ ਭਾਈ ਤੂੰ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨ, ਆਪਣੀ ਹੋਬੈ ਦੇ ਵਿੱਚ ਆਕੀ ਨਾ ਹੋਇਆ ਫਿਰ ਕਿ ਜੋ ਮੇਰਾ ਮਨ ਕਰੇਗਾ ਮੈਂ ਉਹ ਕਰਾਂਗਾ। ਜਿਹੜੇ ਮਨ ਦੇ ਪਿੱਛੇ ਲੱਗਦੇ ਨੇ ਨਾ, ਉਹ ਨਰਕਾਂ ਵਿੱਚ ਪੈ ਜਾਂਦੇ ਨੇ। ਮਨ ਬੜਾ ਅਣਜਾਣ ਹੈ, ਸਹੀ ਮਾਰਗ ਤੇ ਚੱਲਣਾ ਨਹੀਂ ਜਾਣਦਾ। ਸਾਧ ਸੰਗਤ ਜੀ ਕਿਤੇ ਸ਼ਹਿਰ ਜਾਣਾ ਹੋਵੇ, ਕਿਸੇ ਪਿੰਡ ਕਿਸੇ ਦੇ ਘਰ ਵੀ ਜਾਣਾ ਹੋਵੇ, ਤੇ ਰਸਤਾ ਹੀ ਕਿਸੇ ਅਣਜਾਣ ਨੂੰ ਪੁੱਛ ਲਈਏ, ਕੁਰਾਹੇ ਪਾ ਦੇਵੇਗਾ ਨਾ। ਜਿਸ ਨੂੰ ਪਤਾ ਹੀ ਨਹੀਂ ਉਹ ਸਹੀ ਰਸਤੇ ਤੇ ਨਹੀਂ ਤੋਰ ਸਕਦਾ। ਮਨ ਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਮਾਰਗ ਦਾ ਪਤਾ ਹੀ ਨਹੀਂ, ਇਹ ਕੁਰਾਹੇ ਪਾ ਦਿੰਦਾ, ਮਨ ਮਤੀਆ ਬਣਾ ਦਿੰਦਾ ਜੀਵ ਦੇ ਤਾਈਂ। ਤੇ ਸਾਧ ਸੰਗਤ ਜੀ ਰਾਤ ਸੇਰਾ ਸਚਿਆਰ ਹੋਵੇ ਨਾ, ਤੇ ਮੰਜ਼ਲ ਦਾ ਰਸਤਾ ਦੱਸ ਦਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਚਿਆਰ ਰਾਤ ਸੇਰੇ ਨੇ, ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਮਾਰਗ ਨੂੰ ਦੱਸਣ ਵਾਲੇ ਨੇ। ਮਨ ਰੇ, ਹੇ ਭਾਈ ਹੁਕਮ ਮੰਨ, ਸਤਿਗੁਰੂ ਜੀ ਦੇ ਹੁਕਮਾਂ ਨੂੰ ਮੰਨਣਾ ਕਰ, ਸੁਖ ਹੋਏ, ਫਿਰ ਤੂੰ ਸੁਖ ਸਰੂਪ ਪਰਮੇਸ਼ਰ ਜੀ ਦਾ ਹੀ ਸਰੂਪ ਹੋ ਜਾਵੇਗਾ।
1: ਪ੍ਰਭ ਭਾਣਾ ਆਪਣਾ ਭਾਵ ਦਾ,
0: ਪਰਮੇਸ਼ਰ ਜੀ ਨੂੰ ਆਪਣਾ ਭਾਣਾ ਮੰਨਣ ਵਾਲਾ ਜੀਵ, ਮੰਨਣ ਵਾਲੇ ਜੀਵ ਬੜਾ ਭਾਵਦੇ ਨੇ, ਚੰਗੇ ਲੱਗਦੇ ਨੇ। ਪਰਮੇਸ਼ਰ ਜੀ ਨੂੰ ਆਪਣਾ ਭਾਣਾ ਚੰਗਾ ਲੱਗਦਾ, ਤੇ ਜਿਹੜੇ ਪਰਮੇਸ਼ਰ ਜੀ ਦੇ ਭਾਣੇ ਨੂੰ ਮੰਨਦੇ ਨੇ ਉਹ ਗੁਰਮੁਖ ਪਰਮੇਸ਼ਰ ਜੀ ਨੂੰ ਭਾਉਂਦੇ ਹਨ।
1: ਜਿਸ ਬਖਸੇ
0: ਮਹਾਰਾਜ, ਫਿਰ ਭਾਣਾ ਮੰਨਦਾ ਕੌਣ ਹੈ? ਪਰਮੇਸ਼ਰ ਜੀ ਦਾ ਭਾਣਾ ਤਾਂ ਬਿਖਮ ਤੇਰਾ ਭਾਵਨ, ਬੜਾ ਕਠਿਨ ਹੈ ਭਾਣਾ ਮੰਨਣਾ। ਭਾਣਾ ਮੰਨਣਾ ਸੌਖਾ ਨਹੀਂ, ਆਪਣੇ ਮਨ ਦੀ ਮਰਜ਼ੀ ਦਾ ਤਿਆਗ ਹੀ ਕਰ ਦੇਣਾ, ਜੋ ਸੁਤੇ ਸਿੱਧ ਹੋ ਹੀ ਜਾਂਦਾ ਹੈ। ਭਾਵੇਂ ਪ੍ਰਤੀਤ ਹੋਵੇ ਬੁਰਾ ਹੋ ਗਿਆ, ਤੇ ਭਾਵੇਂ ਪ੍ਰਤੀਤ ਹੋਵੇ ਚੰਗਾ ਹੋ ਗਿਆ, ਭਾਵੇਂ ਪ੍ਰਤੀਤ ਹੋਵੇ ਲਾਭ ਹੋ ਗਿਆ, ਤੇ ਭਾਵੇਂ ਪ੍ਰਤੀਤ ਹੋਵੇ ਨੁਕਸਾਨ ਹੋ ਗਿਆ, ਹਰ ਇੱਕ ਅਵਸਥਾ ਵਿੱਚ ਸ਼ੁਕਰਾਨਾ ਹੀ ਕਰੀ ਜਾਣਾ। ਮਹਾਰਾਜ ਆਪ ਜੀ ਦਾ ਸ਼ੁਕਰ ਹੈ, ਜੋ ਆਪ ਜੀ ਨੇ ਕੀਤਾ ਉਹੀ ਉਹ ਚੰਗਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ, ਜੋ ਭਾਣੀ ਕਰਤਾਰ ਸਾਈ ਭਲੀ ਗੱਲ, ਜੋ ਵਾਹਿਗੁਰੂ ਜੀ ਨੂੰ ਪਾਉਂਦਾ ਉਹੀ ਉਹੀ ਚੰਗਾ। ਆਪਣੀ ਮਰਜ਼ੀ ਕਦੇ ਦਿਖਾਉਣੀ ਹੋਈ ਨਾ, ਕਦੇ ਇਹ ਵੀ ਨਾ ਕਹਿਣਾ ਕਿ ਮਹਾਰਾਜ ਜੀ ਇਹ ਕਾਰਜ ਇਵੇਂ ਕਰ ਦਿਓ, ਆਪਣੀ ਮੰਗ ਹੀ ਨਾ ਰੱਖਣੀ। ਸਾਧ ਸੰਗਤ ਜੀ ਇਹ ਹੈ ਭਾਣਾ ਮੰਨਣਾ। ਹਰ ਬੰਦੇ ਦੀਆਂ ਬਹੁਤ ਸਾਰੀਆਂ ਮੰਗਾਂ ਨੇ, ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰਮੁਖ ਆਉਂਦੇ ਹਨ, ਤੇ ਆਪਣੀਆਂ ਆਪਣੀਆਂ ਮੰਗਾਂ ਦੀਆਂ ਲਿਸਟਾਂ ਸਤਿਗੁਰੂ ਜੀ ਦੇ ਅੱਗੇ ਰੱਖ ਦਿੰਦੇ ਹਾਂ। ਮਹਾਰਾਜ ਇਹ ਵੀ ਪਦਾਰਥ ਦੇ ਦਿਓ, ਉਹ ਵੀ ਦੇ ਦਿਓ, ਪੁੱਤਰ ਵੀ ਦੇ ਦਿਓ, ਲਾਭ ਵੀ ਦੇ ਦਿਓ, ਤਰੱਕੀ ਵੀ ਦੇ ਦਿਓ, ਬਿਜ਼ਨਸ ਵਪਾਰ ਵੀ ਵਧਾ ਦਿਓ, ਜੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਵੀ ਦੇ ਦਿਓ, ਨੌਕਰੀਆਂ ਦੇ ਦਿਓ, ਤਰੱਕੀਆਂ ਦੇ ਦਿਓ, ਪੱਕਾ ਘਰ ਵੀ ਦੇ ਦਿਓ, ਚੰਗੀ ਗੱਡੀ ਵੀ ਦੇ ਦਿਓ, ਸੰਬੰਧੀਆਂ ਦਾ ਪਿਆਰ ਵੀ ਦੇ ਦਿਓ, ਬਹੁਤਾ ਧਨ ਵੀ ਦੇ ਦਿਓ। ਸਾਧ ਸੰਗਤ ਜੀ, ਭਾਵੇਂ ਕਿ ਇਹ ਚੀਜ਼ਾਂ ਗੁਜ਼ਰਾਨ ਨੇ, ਇਹਨਾਂ ਤੋਂ ਬਿਨਾਂ ਸਰਦਾ ਨਹੀਂ, ਪਰ ਗੁਰਮੁਖ ਇਹਨਾਂ ਨੂੰ ਦੂਜੇ ਨੰਬਰ ਤੇ ਰੱਖਦੇ ਨੇ, ਪਹਿਲੇ ਨੰਬਰ ਤੇ ਨਾਮ ਨੂੰ ਰੱਖਦੇ ਨੇ। ਤੇ ਜਿਹੜੇ ਜਨ ਸਾਧਾਰਨ ਨੇ, ਗੁਰਮੁਖ ਅਵਸਥਾ ਨੂੰ ਨਹੀਂ ਭੱਜੇ ਪੁੱਜੇ, ਗੁਰਮੁਖਤਾਈ ਦਾ ਨਹੀਂ ਪਤਾ, ਉਹ ਦੁਨਿਆਵੀ ਮੰਗਾਂ ਹੀ ਮੰਗਦੇ ਨੇ, ਵਾਹਿਗੁਰੂ ਜੀ ਦੇ ਪਾਸੋਂ ਨਾਮ ਆ ਕੇ ਮੰਗਦੇ ਹੀ ਨਹੀਂ। ਉਹ ਬੜੇ ਵਿਰਲੇ ਵਿਰਲੇ ਗੁਰਮੁਖ ਨੇ ਜਿਹੜੇ ਆ ਕਰਕੇ ਸਤਿਗੁਰੂ ਜੀ ਤੋਂ ਮੰਗਣਾ, ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣ। ਜਿਹੜੇ ਆ ਕੇ ਮੰਗਦੇ ਨੇ ਮਹਾਰਾਜ ਕਿਰਪਾਲਤਾ ਕਰਕੇ ਆਪਣੀ ਬੰਦਗੀ ਦੇਵੋ, ਉਹ ਵਿਰਲੇ ਨੇ। ਜਿਹੜੇ ਆ ਕੇ ਅਰਦਾਸਾਂ ਕਰਦੇ ਨੇ ਵਿਸਨ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਸਤ ਸੰਗਤ ਜੀ, ਅਸਾਂ ਨੇ ਆ ਕੇ ਸਤਿਗੁਰੂ ਜੀ ਦੇ ਦਰ ਤੇ ਅਰਦਾਸਾਂ ਕੀਤੀਆਂ, ਜਾਣ ਲੱਗਿਆਂ ਵੀ ਕਰਾਂਗੇ। ਆਪਣੇ ਆਪਣੇ ਮਨ ਦੇ ਅੰਦਰ ਝਾਤ ਮਾਰੀਏ, ਨਾਮ ਕਿੰਨੇ ਮੰਗਿਆ। ਆਪਣੇ ਆਪਣੇ ਮਨ ਦੇ ਅੰਦਰ ਝਾਤ ਮੰਗੀਏ ਮਾਰੀਏ ਕਿ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਦਰ ਤੇ ਆਏ ਹਾਂ, ਆ ਕੇ ਦੀਦਾਰ ਮੰਗੇ ਨੇ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਆਪਣੇ ਪ੍ਰਤੱਖ ਦਰਸ਼ਨ ਦਿਓ। ਕਿੰਨਿਆਂ ਨੇ ਮੰਗੇ ਨੇ ਮਨਾਂ 'ਚ ਝਾਤ ਮਾਰੀਏ। ਇਹ ਮਨਮੁਖਾਂ ਦਾ ਤੇ ਜਨ ਸਾਧਾਰਨ ਦਾ ਫਰਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਪ੍ਰਭ ਭਾਣਾ ਆਪਣਾ ਭਾਵਦਾ, ਪਰਮੇਸ਼ਰ ਜੀ ਨੂੰ ਆਪਣਾ ਭਾਣਾ ਮੰਨਣ ਵਾਲੇ ਜੀਵ ਹੀ ਭਾਉਂਦੇ ਚੰਗੇ ਲੱਗਦੇ ਨੇ। ਜਿਵੇਂ ਆਗਿਆਕਾਰੀ ਬੱਚਾ ਹੀ ਮਾਤਾ ਪਿਤਾ ਨੂੰ ਚੰਗਾ ਲੱਗਦਾ ਨਾ, ਆਗਿਆਕਾਰੀ ਪਤਨੀ ਹੀ ਪਤੀ ਨੂੰ ਭਾਉਂਦੀ ਹੈ ਨਾ, ਆਗਿਆਕਾਰੀ ਨੌਕਰ ਹੀ ਮਾਲਕ ਨੂੰ ਭਾਉਂਦਾ ਹੈ, ਇਵੇਂ ਭਾਣਾ ਮੰਨਣ ਵਾਲਾ ਗੁਰਮੁਖ ਪਰਮੇਸ਼ਰ ਜੀ ਨੂੰ ਭਾਉਂਦਾ ਹੈ।
1: ਤੇ
0: ਜਿਹੜੇ ਭਾਣੇ ਨੂੰ ਮੰਨਦੇ ਨੇ ਤਿਸ ਜਿਸ ਬਖਸੇ, ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਆਪ ਬਖਸ਼ ਲੈਂਦੇ ਨੇ, ਤਿੰਨਾਂ ਦੇ ਜੀਵਨ ਅੰਦਰ ਫਿਰ ਕੋਈ ਵਿਘਨ ਨਹੀਂ ਆਉਂਦਾ। ਜੀ ਕਿਉਂ ਨਹੀਂ ਆਉਂਦਾ? ਉਹ ਨਾਮ ਜੂ ਜਪਦੇ ਨੇ, ਨਾਮ ਜਪਣ ਦੇ ਨਾਲ ਸਾਰੇ ਵਿਘਨਾਂ ਦਾ ਨਾਸ ਹੋ ਜਾਂਦਾ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੈ, ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਜਿਸ ਨੂੰ ਪੂਰੇ ਸਤਿਗੁਰੂ ਜੀ ਬਖਸ਼ ਲੈਂਦੇ ਨੇ ਉਸ ਨੂੰ ਭਾਣਾ ਮਿੱਠਾ ਲੱਗਦਾ ਹੈ, ਤੇ ਜਿਸ ਨੂੰ ਭਾਣਾ ਚੰਗਾ ਲੱਗਦਾ ਹੈ ਉਸ ਦੇ ਜੀਵਨ ਦੇ ਅੰਦਰ ਫਿਰ ਕੋਈ ਵਿਘਨ ਨਹੀਂ ਆਉਂਦਾ, ਕੋਈ ਤਰੁੱਟੀ ਨਹੀਂ ਆਉਂਦੀ। ਸਾਰੇ ਵਿਘਨਾਂ ਨੂੰ ਵਾਹਿਗੁਰੂ ਜੀ ਮੇਟ ਦਿੰਦੇ ਹਨ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਰਾ ਸੰਸਾਰ ਭਾਣੇ ਵਿੱਚ ਆ ਕਰਕੇ ਗੁਰਮੁਖ ਕਿਉਂ ਨਹੀਂ ਬਣਦਾ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਸੰਸਾਰ ਦੇ ਜੀਵਾਂ ਦੇ ਮਨਾਂ ਨੂੰ ਤ੍ਰੈਗੁਣ ਆਤਮਿਕ ਮਾਇਆ ਦੀ ਧਾਵਣੀ ਲੱਗੀ ਏ। ਰਜੋ ਗੁਣ ਤਮੋ ਗੁਣ ਸਤੋ ਗੁਣ ਤ੍ਰੈਗੁਣੀ ਮਾਇਆ ਏ ਨਾ, ਤੇ ਮਾਇਆ ਦੀ ਧਾਵਣੀ ਲੱਗੀ ਏ, ਦੌੜੇ ਫਿਰਦੇ ਨੇ ਰਾਤ ਦਿਨ। ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ। ਇਸ ਪ੍ਰਕਾਰ ਤ੍ਰੈਗੁਣ ਮਾਇਆ ਦੇ ਵਿੱਚ ਰਾਤ ਦਿਨ ਦੌੜੇ ਫਿਰਦੇ ਹਨ ਜੀ, ਉਹ ਪ੍ਰਾਪਤੀ ਵਾਸਤੇ
1: ਹਰ ਭਗਤ ਨਾ ਪਾਏ,
0: ਤੇ ਨਾ ਹੀ ਉਹ ਪਰਮੇਸ਼ਰ ਜੀ ਦੀ ਭਗਤੀ ਕਰਦੇ ਨੇ, ਤੇ ਨਾ ਹੀ ਪਰਮੇਸ਼ਰ ਜੀ ਦੇ ਨਾਲ ਪਿਆਰ ਹੈ। ਜਦੋਂ ਪਰਮੇਸ਼ਰ ਜੀ ਦੇ ਨਾਲ ਪਿਆਰ ਹੀ ਕੋਈ ਨਹੀਂ, ਬੰਦਗੀ ਕੋਈ ਨਹੀਂ, ਭਗਤੀ ਕੋਈ ਨਹੀਂ, ਤੇ ਕਿਵੇਂ ਪਰਮੇਸ਼ਰ ਜੀ ਨੂੰ ਭਾ ਜਾਣ, ਤੇ ਕਿਵੇਂ ਫਿਰ ਤਿੰਨਾਂ ਨੂੰ ਭਾਣਾ ਮਿੱਠਾ ਲੱਗੇ।
1: ਮੁਕਤ ਕਦੇ ਨਾ ਹੋਵਾਈ,
0: ਇਸ ਕਰਕੇ ਭਾਈ ਗਦ ਬੰਧਨਾਂ ਦੇ ਵਿੱਚੋਂ ਛੁਟਕਾਰਾ ਨਹੀਂ ਹੁੰਦਾ, ਨਾ ਵਿਕਾਰਾਂ ਦੇ ਬੰਧਨਾਂ ਚੋਂ, ਨਾ ਮਾਇਆ ਦੇ ਬੰਧਨਾਂ ਚੋਂ। ਤੇ ਮੁਕਤ ਮੁਕਤੀ ਦੀ ਦਾਤ ਕੇਵਲ ਮੁਕਤੀ ਵੀ ਉਹਨਾਂ ਨੂੰ ਨਹੀਂ ਮਿਲਦੀ, ਗਤ ਬੈਕੁੰਠ ਦੀਆਂ ਮੁਕਤੀਆਂ ਵੀ ਨਹੀਂ ਮਿਲਦੀਆਂ, ਵਿਦੇ ਮੁਕਤੀ ਵੀ ਨਹੀਂ ਮਿਲਦੀ। ਗਤ ਮੁਕਤ ਕਦੇ ਨਾ ਹੋਵੇ, ਗਤ ਕਹੀਏ ਪ੍ਰਾਪਤੀ, ਭਾਈ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਫਿਰ ਕਦੇ ਵੀ ਨਹੀਂ ਹੁੰਦੀ ਹੈ,
1: ਕਿਉਂਕਿ
0: ਜਿਹੜੇ ਮਾਇਆ ਦੇ ਪਿੱਛੇ ਹੀ, ਤ੍ਰੈਗੁਣ ਆਤਮਿਕ ਮਾਇਆ ਦੇ ਪਿੱਛੇ ਹੀ ਹਰ ਵੇਲੇ ਭੱਜੇ ਫਿਰਦੇ ਨੇ, ਸਤਿਗੁਰੂ ਜੀ ਬਚਨ ਕਰਦੇ ਨੇ, ਉਹ ਜਿੰਨੇ ਵੀ ਕਰਮ ਕਰਦੇ ਨੇ ਹਉਮੈ ਦੇ ਸਹਿਤ ਕਰਦੇ ਨੇ। ਮੈਂ ਇਹ ਕਰਮ ਕੀਤਾ, ਮੈਂ ਦਾਨ ਕੀਤਾ, ਮੈਂ ਕੀਤਾ, ਮੈਂ ਕਰਾਂਗਾ, ਮੈਂ ਕਰਕੇ ਦਿਖਾਵਾਂਗਾ, ਹਰ ਕੰਮ ਦੇ ਅੰਦਰ ਹਉਮੈ ਹੈ। ਜਿਹੜਾ ਹਉਮੈ ਦੇ ਸਹਿਤ ਕੀਤਾ ਹੋਇਆ ਕਰਮ, ਉਸ ਦੇ ਵਿੱਚ ਕਰਤਾ ਭਾਵ ਹੈ ਮੈਂ ਕੀਤਾ। ਤੇ ਜੇ ਸਾਧ ਸੰਗਤ ਜੀ ਮੈਂ ਕੀਤਾ ਤੇ ਫਿਰ ਮੈਨੂੰ ਭੁਗਤਣਾ ਵੀ ਪਵੇਗਾ, ਭਾਵਨਾ ਹੀ ਇਹ ਬਣੀ ਨਹੀਂ ਮੈਂ ਕੀਤਾ। ਇਸ ਕਰਕੇ ਹਉਮੈ ਦੇ ਸਹਿਤ ਕੀਤੇ ਹੋਏ ਕਰਮ ਨੂੰ ਭੁਗਤਾ ਰੂਪ ਹੋਣ ਵਾਸਤੇ ਫਿਰ ਜਨਮ ਲੈਣਾ ਪੈਂਦਾ, ਫਿਰ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਤੇ ਗੁਰਮੁਖਾਂ ਦਾ ਇਸ ਪ੍ਰਕਾਰ ਦਾ ਭਾਵ ਹੁੰਦਾ, ਉਹ ਕਰਮ ਦੇ ਅੰਦਰ ਵੀ ਹੰਗਤਾ ਰੱਖਦੇ ਹੀ ਨਹੀਂ, ਕਦੇ ਨਹੀਂ ਕਹਿੰਦੇ ਮੈਂ ਕੀਤਾ। ਇਹ ਵੀ ਪੁੱਛ ਲਓ ਜੀ, ਬਾਣੀ ਕਿੰਨੀ ਪੜ੍ਹਦੇ ਹੋ? ਇਹ ਨਹੀਂ ਕਹਿੰਦੇ ਮੈਂ ਪੜ੍ਹਦਾ, ਕਹਿੰਦੇ ਜਿੰਨੀ ਸਤਿਗੁਰੂ ਜੀ ਪੜ੍ਹਾ ਲਈਦੇ ਨੇ ਓਨੀ ਕੁ ਪੜ੍ਹ ਲਈਦੀ ਹੈ। ਕਿੰਨੇ ਵਜੇ ਉੱਠਦੇ ਹੋ? ਜਦੋਂ ਸਤਿਗੁਰੂ ਜੀ ਉਠਾਉਂਦੇ ਨੇ ਉੱਠ ਪਈਦਾ। ਕਿੰਨਾ ਸਿਮਰਨ ਕਰਦੇ ਹੋ? ਜਿੰਨਾ ਸਤਿਗੁਰੂ ਜੀ ਕਰਾਉਂਦੇ ਨੇ ਓਨਾ ਕਰ ਲਈਦਾ। ਹਰ ਕਰਮ ਉਹਨਾਂ ਦਾ ਸਤਿਗੁਰੂ ਜੀ ਨੂੰ ਪਰਾਇਣ ਹੁੰਦਾ, ਗੁਰ ਪਰਾਇਣ ਹੁੰਦਾ। ਨਿਸ਼ਕਾਮ ਕਰਮ ਕਰਦੇ ਨੇ, ਸਤਿਗੁਰੂ ਜੀ ਨੂੰ ਅਰਪਣ ਕਰੀ ਜਾਂਦੇ ਨੇ। ਜਦੋਂ ਕਰਮ ਦੇ ਵਿੱਚ ਕਰਤਾ ਦਾ ਭਾਵ ਹੀ ਨਹੀਂ ਤੇ ਫਿਰ ਭੁਗਤਾ ਹੋਣਗੇ ਹੀ ਨਹੀਂ। ਕਰਤਾ ਹੋ ਕਰਕੇ ਕਰਮ ਨੂੰ ਨਹੀਂ ਕਰਦੇ, ਇਸ ਕਰਕੇ ਭੁਗਤਾ ਹੋਣ ਵਾਸਤੇ ਜਨਮ ਨਹੀਂ ਲੈਣਾ ਪੈਂਦਾ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਹੇ ਭਾਈ ਜਿਹੜੇ ਤਿੰਨਾਂ ਗੁਣਾਂ ਵਾਲੀ ਮਾਇਆ ਦੀ ਪ੍ਰਾਪਤੀ ਵਾਸਤੇ ਰਾਤ ਦਿਨ ਭੱਜੇ ਫਿਰਦੇ ਨੇ, ਹਉਮੈ ਕਰਮ ਕਮਾਹੇ, ਹਉਮੈ ਦੇ ਵਿੱਚ ਲੱਗ ਕਰਕੇ ਕਰਮਾਂ ਨੂੰ ਕਮਾਉਂਦੇ ਨੇ, ਉਹਨਾਂ ਨੂੰ ਕਦੇ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
1: ਸਾਹਿਬ ਭਾਵੈ ਸੋ ਥੀਆ,
0: ਫਿਰ ਜਿਵੇਂ ਸਾਹਿਬ ਜੀ ਨੂੰ ਭਾਉਂਦਾ ਤੇਵੇਂ ਤੇਵੇਂ ਸਾਰੇ ਭਾਣੇ ਵਾਪਰਦੇ ਹਨ। ਤੇ ਜਿਹੜੇ ਹਉਮੈ ਦੇ ਸਹਿਤ ਕਰਮ ਕੀਤੇ ਹੁੰਦੇ ਨੇ, ਉਸ ਕੀਤੇ ਹੋਏ ਕਰਮਾਂ ਦੀ ਕਿਰਤ ਨੂੰ ਭੋਗਣ ਵਾਸਤੇ ਭੁਗਤਾ ਹੋ ਕਰਕੇ ਫਿਰਾ ਹੀ ਪਰਮੇਸ਼ਰ ਜੀ ਵੱਲੋਂ ਜੂਨੀਆਂ ਵਿੱਚ ਭਰਮਾਇਆ ਜਾਂਦਾ ਹੈ। ਜਿਵੇਂ ਸਾਹਿਬ ਜੀ ਨੂੰ ਭਾਉਂਦਾ ਹੈ ਗੁਰਮੁਖਾਂ ਦੀ ਕਲਿਆਣ ਕਰਨੀ, ਮਨਮੁਖਾਂ ਨੂੰ ਜੂਨੀਆਂ ਵਿੱਚ ਭਰਮਾਉਣਾ, ਉਵੇਂ ਫਿਰ ਅੱਗੇ ਕੌਤਕ ਹੁੰਦੇ ਨੇ, ਪਾਇਆ ਕਿਰਤ ਫਿਰਾ ਹੀ। ਤੇ ਜਿਹੜੇ ਜੀਵ ਨੇ ਆਪਣੇ ਆਪਣੇ ਕਰਮਾਂ ਦੀ ਕਿਰਤ ਨੂੰ ਭੋਗਣ ਵਾਸਤੇ ਨਰਕਾਂ ਸਵਰਗਾਂ ਤੇ ਜੂਨੀਆਂ ਵਿੱਚ ਫਿਰਾਹੇ ਫਿਰਦੇ ਹਨ, ਭਰਮਦੇ ਹਨ।
1: ਸਤਿਗੁਰ ਭੇਟਿਆ ਮਨ ਮਰ ਰਹਾ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਫਿਰ ਸਾਡੇ ਤਾਈਂ ਉਪਦੇਸ਼ ਦਿਓ, ਸਾਡੇ ਮਨ ਕਿਵੇਂ ਪਵਿੱਤਰ ਹੋ ਜਾਣ, ਵਾਹਿਗੁਰੂ ਜੀ ਦਾ ਨਿਵਾਸ ਸਾਡੇ ਮਨ ਦੇ ਅੰਦਰ ਕਿਵੇਂ ਹੋਵੇ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਸਤਿਗੁਰੇ ਰਾਰੀ ਨੂੰ ਸਿਹਾਰੀ ਹੈ ਸਤਿਗੁਰੂ ਜੀ ਨੂੰ, ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ, ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਭੇਟਿਆ, ਮਿਲਣਾ ਕਰੀਏ, ਮਨ ਮਰ ਰਹਿ। ਫਿਰ ਇਹ ਜਿਹੜਾ ਮਨ ਹੈ ਨਾ, ਇਹ ਵਾਸ਼ਨਾਵਾਂ ਵੱਲੋਂ ਮਰ ਰਹਿੰਦਾ ਹੈ, ਮਨ ਦੀਆਂ ਵਾਸ਼ਨਾਵਾਂ ਮਰ ਜਾਂਦੀਆਂ ਨੇ, ਮਰ ਰਹਿ। ਮਨ ਜਿਹੜਾ ਹੈ ਰਜੋ ਗੁਣ ਤਮੋ ਗੁਣ ਸਤੋ ਗੁਣ ਤ੍ਰੈ ਗੁਣ ਮਾਇਆ ਵੱਲੋਂ ਮਰ ਰਹਿੰਦਾ ਹੈ, ਲਾਲਚ ਨੂੰ ਛੱਡ ਦਿੰਦਾ ਹੈ।
1: ਨਾਮ ਵਸਾ ਮਨ ਆਏ,
0: ਜਦੋਂ ਮਨ ਮਾਇਆ ਵੱਲੋਂ ਸੰਸਾਰ ਵੱਲੋਂ ਮਰ ਰਹਿੰਦਾ, ਫਿਰ ਨਾਮ ਆ ਕੇ ਵੱਸਦਾ ਹੈ। ਤੇ ਜਦੋਂ ਤੱਕ ਮਨ ਦੀ ਸੁਰਤੀ ਬਿਰਤੀ ਸੰਸਾਰ ਵਿੱਚ ਹੀ ਲੱਗੀ ਰਹਿੰਦੀ ਏ, ਫਿਰ ਓਨਾ ਚਿਰ ਪਰਮੇਸ਼ਰ ਵੱਲੋਂ ਮਰਿਆ ਰਹਿੰਦਾ ਹੈ। ਹਜ਼ੂਰ ਬਚਨ ਕਰਦੇ ਨੇ, ਜਦੋਂ ਮਨ ਮਾਇਆ ਦੇ ਤਿੰਨਾਂ ਗੁਣਾਂ ਵੱਲੋਂ ਮਰ ਰਹਿੰਦਾ ਹੈ, ਫਿਰ ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਆ ਕਰਕੇ ਹਿਰਦੇ ਦੇ ਅੰਦਰ ਮਨ ਦੇ ਅੰਦਰ ਵਸਦਾ ਹੈ।
1: ਕੀਮਤ ਨਾ ਪਵਾ,
0: ਮਹਾਰਾਜ ਜੀ ਜਿਸ ਪਰਮੇਸ਼ਰ ਜੀ ਦਾ ਨਾਮ ਆ ਕੇ ਵਸਦਾ ਹੈ, ਉਹ ਪਰਮੇਸ਼ਰ ਕੈਸਾ ਅਮੁੱਲਕ ਹੈ। ਤੇ ਸਤਿਗੁਰੂ ਜੀ ਵਚਨ ਕਰਦੇ ਨੇ, ਭਾਈ ਤਿਸ ਪਰਮੇਸ਼ਰ ਜੀ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ, ਸਵਰਗ ਵਿੱਚ ਜਾਣ ਦੀ ਕੋਈ ਕੀਮਤ ਹੈ? ਇੰਨੇ ਕੁ ਪੁੰਨ ਕਰਮ ਹੋ ਜਾਣ ਤੇ ਸਵਰਗ ਵਿੱਚ ਚਲੇ ਜਾਈਦਾ। ਸਵਰਗ ਦੇ ਰਾਜ ਦੀ ਵੀ ਕੀਮਤ ਹੈ ਕਿ 100 ਅਸ਼ਵਮੇਧ ਜੱਗ ਕਰ ਲਵੇ ਜਿਹੜਾ, ਉਹ ਸਵਰਗ ਦਾ ਰਾਜਾ ਬਣ ਜਾਂਦਾ ਹੈ। ਸਵਰਗ ਦੇ ਸਿੰਘਾਸਣ ਦੀ ਕੀਮਤ 100 ਅਸ਼ਵਮੇਧ ਜੱਗ ਹੈ, ਪਰ ਪਰਮੇਸ਼ਰ ਜੀ ਦੀ ਕੋਈ ਕੀਮਤ ਨਹੀਂ। ਇੰਨੇ ਲੱਖ, ਇੰਨੇ ਕਰੋੜ, ਇੰਨੇ ਅਰਬ, ਇੰਨੇ ਖਰਬ, ਇੰਨੇ ਸੈਂਕੜੇ, ਇੰਨੇ ਹਜ਼ਾਰਾਂ ਜਾਂ ਇੰਨੇ ਲੱਖਾਂ ਜੱਗ ਕਰੀਏ ਪਰਮੇਸ਼ਰ ਜੀ ਮਿਲਣਗੇ, ਭਾਈ ਉਸ ਦੀ ਕੋਈ ਕੀਮਤ ਕਥਨ ਨਹੀਂ ਕੀਤੀ ਜਾਂਦੀ।
1: ਕਹਿਣਾ ਕਿਛੂ ਨਾ ਜਾਏ,
0: ਤੇ ਇਸ ਪਰਮੇਸ਼ਰ ਜੀ ਦੇ ਬੇਅੰਤ ਗੁਣਾਂ ਦੇ ਵਿੱਚੋਂ ਕਿਛ ਥੋੜੇ ਮਾਤਰ ਗੁਣਾਂ ਦਾ ਵੀ ਵਖਿਆਣ ਨਹੀਂ ਕੀਤਾ ਜਾਂਦਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕਾਓ, ਤੂੰ ਠਾਕੁਰ ਉੱਚ ਭਗਵਾਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਗੁਰਮੁਖ ਜਾਣਦੇ ਨਾ, ਮਾਇਆ ਦੇ ਤਿੰਨਾਂ ਗੁਣਾਂ ਨੂੰ ਲੰਘ ਕੇ ਚੌਥੇ ਪਦ ਦੇ ਵਿੱਚ ਵਾਸਾ ਹੋਇਆ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਤਿੰਨ ਗੁਣ ਨੇ। ਇਹਨਾਂ ਤਿੰਨਾਂ ਗੁਣਾਂ ਨੂੰ ਲੰਘ ਕੇ ਚੌਥਾ ਗੁਣ ਗਿਆਨ ਅਰੂੜ ਅਵਸਥਾ ਦਾ ਹੈ, ਭਾਈ ਤੇ ਇਸ ਚੌਥੇ ਪਦ ਵਿੱਚ ਆਤਮ ਗਿਆਨ ਰੂਪੀ ਪਦ ਦੇ ਵਿੱਚ ਤਿੰਨਾਂ ਦਾ ਵਾਸਾ ਹੋਇਆ ਹੈ। ਜਿਨ੍ਹਾਂ ਦਾ ਐਸੇ ਆਤਮ ਪਦ ਦੇ ਵਿੱਚ ਵਾਸਾ ਹੋਇਆ ਨਾ, ਉਹ ਸੱਚਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਅੰਦਰ ਸਮਾਏ ਹੀ ਰਹਿੰਦੇ ਨੇ, ਵਾਹਿਗੁਰੂ ਜੀ ਦੇ ਅੰਦਰ ਹੀ ਲੀਨ ਹੋਏ ਰਹਿੰਦੇ ਨੇ। ਜਿਵੇਂ ਨਦੀਆਂ ਨਾਲੇ ਸਾਰੇ ਦਰਿਆ ਜਾ ਕੇ ਸਮੁੰਦਰ ਵਿੱਚ ਪੈਂਦੇ ਨੇ, ਸਮੁੰਦਰ ਰੂਪ ਹੋ ਜਾਂਦੇ ਨੇ, ਗੁਰਮੁਖ ਜਨ ਪਰਮੇਸ਼ਰ ਜੀ ਦੇ ਅੰਦਰ ਸਮਾ ਕਰਕੇ ਤਿਸ ਦਾ ਹੀ ਰੂਪ ਹੋਏ ਰਹਿੰਦੇ ਨੇ। ਇਹ ਚੌਥੇ ਪਦ ਦੀ ਗਿਆਨ ਅਰੂੜ ਅਵਸਥਾ ਹੈ, ਤਿੰਨਾਂ ਗੁਣਾਂ ਤੋਂ ਉੱਪਰ ਹੋ ਜਾਣਾ। ਤਿੰਨਾਂ ਗੁਣਾਂ ਦੀ ਕਿਸੇ ਪ੍ਰਕਾਰ ਦੀ ਕਰਮ ਇਤਿਆਦਿਕ ਦੀ ਵੀ ਕੋਈ ਨਾ ਤਮਾ ਰਹਿ ਜਾਣੀ, ਤੇ ਨਾ ਇਸੇ ਪ੍ਰਕਾਰ ਵਾਸ਼ਨਾ ਤੇ ਨਾ ਕੋਈ ਬੰਧਨ ਰਹਿ ਜਾਣਾ। ਤਿੰਨਾਂ ਹੀ ਗੁਣਾਂ ਤੋਂ ਉੱਚੇ ਉੱਠ ਜਾਣਾ ਤੇ ਗਿਆਨ ਪਦ ਦੇ ਅਧਿਕਾਰੀ ਹੋਣਾ। ਇਸੇ ਨੂੰ ਗਿਆਨ ਅਰੂੜ ਅਵਸਥਾ, ਇਸੇ ਨੂੰ ਸਾਧ ਸੰਗਤ ਜੀ ਵੇਦਾਂਤੀ ਗਿਆਨ ਦੀ ਸੱਤਵੀਂ ਭੂਮਿਕਾ ਤੇ ਗੁਰਮੁਖਾਂ ਨੇ ਗੁਰਬਾਣੀ ਦੇ ਅੰਦਰ, ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਚੌਥੀ ਭੂਮਿਕਾ ਕਹੀ ਹੈ, ਤਿੰਨਾਂ ਗੁਣਾਂ ਤੋਂ ਉੱਤੇ ਹੋਣਾ। ਆਤਮ ਪਦ ਨੂੰ ਪਾ ਲੈਣਾ, ਇਸੇ ਦਾ ਨਾਂ ਹੀ ਪਰਮ ਪਦ ਨੂੰ ਪਾਉਣਾ ਹੈ, ਇਸੇ ਦਾ ਨਾਮ ਹੀ ਸੰਤ ਅਵਸਥਾ ਹੈ, ਇਸੇ ਦਾ ਨਾਮ ਹੀ ਸਾਧਵ ਸੰਪੰਨ ਸਾਧੂ ਹੈ, ਤਾਂ ਸਾਧ ਸੰਗਤ ਜੀ ਇਸੇ ਅਵਸਥਾ ਦਾ ਨਾਮ ਹੀ ਬ੍ਰਹਮ ਗਿਆਨੀ ਹੈ। ਜਿਹੜਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚਾ ਉੱਠੇ, ਅਰਥਾਤ ਰਹਿਣਾ ਤੇ ਸੰਸਾਰ ਦੇ ਅੰਦਰ ਹੀ ਹੈ, ਤਿੰਨਾਂ ਗੁਣਾਂ ਵਾਲੇ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਸੁਰਤ ਤਿੰਨਾਂ ਗੁਣਾਂ ਤੋਂ ਉੱਚੀ ਰੱਖੇ ਜੀ, ਕਿਵੇਂ ਰੱਖੇ? ਜਿਵੇਂ ਕਮਲ ਦਾ ਫੁੱਲ ਰਹਿੰਦਾ ਤੇ ਪਾਣੀ ਦੇ ਅੰਦਰ ਹੀ ਹੈ ਨਾ, ਰਹਿੰਦਾ ਤੇ ਚਿੱਕੜ ਦੇ ਅੰਦਰ ਹੀ ਹੈ, ਜੜ੍ਹਾਂ ਉਸਦੀਆਂ ਚਿੱਕੜ ਅੰਦਰ ਨੇ, ਨਾਲ ਉਸਦੀ ਪਾਣੀ ਦੇ ਅੰਦਰ ਹੈ, ਪਰ ਕਮਲ ਦਾ ਫੁੱਲ ਆਪ ਪਾਣੀ ਤੋਂ ਉੱਚਾ ਹੈ, ਆਪ ਚਿੱਕੜ ਤੋਂ ਉੱਚਾ, ਨਾ ਪਾਣੀ ਨਾਲ ਭਿੱਜਦਾ ਨਾ ਚਿੱਕੜ ਨਾਲ ਲਿਬੜਦਾ। ਇਸ ਪ੍ਰਕਾਰ ਗੁਰਮੁਖ ਜਨ ਜਿਹੜੇ ਨੇ ਗੁਰੂ ਉਪਦੇਸ਼ ਦੁਆਰਾ ਆਪਣੇ ਮਨ ਦੀ ਸੁਰਤ ਨੂੰ ਸੰਸਾਰ ਵਿੱਚ ਰਹਿੰਦਿਆਂ ਹੋਇਆ ਸੰਸਾਰ ਤੋਂ ਉੱਚੀ ਰੱਖਦੇ ਨੇ, ਨਾ ਸੰਸਾਰ ਦੇ ਮਾਇਆ ਜਲ ਵਿੱਚ ਭਿੱਜਦੇ ਨੇ ਤੇ ਨਾ ਮੋਹ ਰੂਪੀ ਚਿੱਕੜ ਦੇ ਨਾਲ ਲਿਬੜਦੇ ਨੇ। ਤਿੰਨਾਂ ਦੇ ਜੀਵਨ ਸਾਧ ਸੰਗਤ ਜੀ ਬੇਦਾਗ ਸਦਾ ਰਹਿੰਦੇ ਨੇ, ਆਪਣੇ ਜੀਵਨ ਤੇ ਕਿਸੇ ਪ੍ਰਕਾਰ ਦਾ ਕਲੰਕ ਲੈ ਕੇ ਨਹੀਂ ਜਾਂਦੇ, ਬਲਕਿ ਉਹਨਾਂ ਦੇ ਮੁੱਖ ਉਜਲੇ ਰਹਿੰਦੇ ਨੇ। ਨਾਨਕ ਦੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਦੀ ਫਰਮਾਵਣਾ ਕਰਦੇ ਨੇ, ਭਾਈ ਐਸੇ ਜਿਹੜੇ ਉਹ ਗੁਰਮੁਖ ਜਨ ਦੇ ਨਾ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਵਨ ਸਰੂਪ ਰੂਪ ਦੇ ਅੰਦਰ ਸੁਰਤ ਕਰਕੇ ਲਿਵ ਕਰਕੇ ਸਦਾ ਸਮਾਏ ਰਹਿੰਦੇ ਹਨ।
1: ਮੇਰਾ ਹਰ ਪ੍ਰਭ ਅਗਮ ਅਗੋਚਰ,
0: ਭਾਈ ਜੋ ਮੇਰੇ ਹਰੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਹਰ ਹਰ ਇੱਕ ਨੂੰ ਹਰਿਆ ਭਰਿਆ ਕਰਨੇ ਵਾਲੇ ਨੇ, ਪ੍ਰਭ ਸਰਵ ਕਲਾ ਸਮਰੱਥ ਨੇ, ਮਨ ਦੀ ਗਮਤਾ ਤੋਂ ਪਰੇ ਨੇ, ਅਗੋਚਰ ਇੰਦਰੀਆਂ ਤੋਂ ਵੀ ਅਵਿਸ਼ੇ ਹਨ।
1: ਮਤ ਕਹਿਣ ਨਾ ਜਾਏ,
0: ਉਹ ਪਰਮੇਸ਼ਰ ਜੀ ਅਮੁੱਲਕ ਨੇ, ਇਸ ਪਰਮੇਸ਼ਰ ਜੀ ਦੀ ਕੋਈ ਕੀਮਤ ਕੋਈ ਮੁੱਲ ਨਹੀਂ ਤੈਅ ਕੀਤਾ ਜਾ ਸਕਦਾ। ਕੰਚਨ ਸਿਉ ਪਾਈਐ ਨਹੀਂ ਤੋਲ, ਸਾਰੀ ਦੁਨੀਆ ਦਾ ਸੋਨਾ ਇਕੱਠਾ ਕਰ ਲਈਏ, ਸਾਰੀ ਦੁਨੀਆ ਦੀਆਂ ਸੋਨੇ ਦੀਆਂ ਖਾਣਾਂ ਵਿੱਚੋਂ ਵੀ ਸੋਨਾ ਇਕੱਠਾ ਕਰ ਲਈਏ, ਕੱਢ ਲਈਏ, ਅੰਬਾਰ ਲਾ ਦਈਏ, ਪਹਾੜ ਲਾ ਦਈਏ, ਤੇ ਕਹੀਏ ਇਸ ਸੋਨੇ ਦੇ ਬਦਲੇ ਤੋਲ ਕੇ ਪਰਮੇਸ਼ਰ ਜੀ ਮਿਲ ਜਾਣ, ਤੇ ਨਹੀਂ ਮਿਲਦੇ। ਹਜ਼ੂਰ ਬਚਨ ਕਰਦੇ ਨੇ, ਹਰ ਆਪ ਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਪਰਮੇਸ਼ਰ ਜੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਕੀਮਤ ਨਹੀਂ ਕਥਨ ਕੀਤੀ ਜਾ ਸਕਦੀ। ਐਸੇ ਜੋ ਹਰੀ ਪਰਮੇਸ਼ਰ ਵਾਹਿਗੁਰੂ ਜੀ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਤੇ ਵਾਹਿਗੁਰੂ ਜੀ ਦੀ ਕੋਈ ਕੀਮਤ ਕੋਈ ਮੁੱਲ ਕਥਨ ਨਹੀਂ ਕੀਤਾ ਜਾ ਸਕਦਾ।
1: ਗੁਰ ਪ੍ਰਸਾਦੀ ਬੂਝੀਐ,
0: ਮਹਾਰਾਜ ਤੇ ਇਸ ਪਰਮੇਸ਼ਰ ਜੀ ਦੀ ਸਮਝ ਕਿਵੇਂ ਆਵੇ, ਤੇ ਹਜ਼ੂਰ ਫਰਮਾਉਂਦੇ ਨੇ ਗੁਰ ਪ੍ਰਸਾਦੀ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਭਾਈ ਬੂਝ ਗਿਆ ਤੇ ਇਸ ਨੂੰ ਜਾਣੀਦਾ। ਜਦੋਂ ਤੱਕ ਸਤਿਗੁਰੂ ਜੀ ਦੀ ਕਿਰਪਾ ਨਹੀਂ ਕੋਈ ਕਿੰਨਾ ਜ਼ੋਰ ਲਾ ਲੈ ਨਹੀਂ ਜਾਣਿਆ ਜਾਂਦਾ, ਤੇ ਇਸ ਵਾਹਿਗੁਰੂ ਜੀ ਨੂੰ ਜਾਣਿਆ ਹੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਾਂਦਾ ਹੈ। ਸਾਧ ਸੰਗਤ ਜੀ ਪਿਤਾ ਕੌਣ ਹੈ, ਮਾਤਾ ਦੁਆਰਾ ਹੀ ਜਾਣਿਆ ਜਾਂਦਾ ਨਾ, ਮਾਤਾ ਹੀ ਦੱਸਦੀ ਹੈ ਪੁੱਤਰ ਇਹ ਤੇਰਾ ਪਿਤਾ ਹੈ, ਜਿਵੇਂ ਮਾਤਾ ਦੁਆਰਾ ਪਿਤਾ ਜਾਣਿਆ ਜਾਂਦਾ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਜੀ ਦੁਆਰਾ ਪਰਮੇਸ਼ਰ ਜੀ ਨੂੰ ਜਾਣਿਆ ਜਾਂਦਾ ਹੈ। ਜੇ ਕੋਈ ਕਵੇ ਜੀ ਚਾਚਿਆਂ ਤਾਇਆਂ ਤੋਂ ਮਾਮਿਆਂ ਸੰਬੰਧੀਆਂ ਤੋਂ ਪਤਾ ਲੱਗ ਜਾਂਦਾ, ਭਾਈ ਉਹ ਵੀ ਮਾਤਾ ਦੁਆਰਾ ਹੀ ਜਾਣਦੇ ਨੇ, ਮਾਤਾ ਤੋਂ ਬੱਚੇ ਨੇ ਜਨਮ ਲਿਆ, ਹੁਣ ਇਹ ਮਾਤਾ ਬਣੀ ਹੈ, ਇਹ ਮਾਤਾ ਹੈ ਤੇ ਇਹ ਇਸ ਦਾ ਪਿਤਾ ਹੈ, ਪਿਤਾ ਮਾਤਾ ਦੁਆਰਾ ਹੀ ਜਾਣਿਆ ਜਾਂਦਾ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਤਿਗੁਰੂ ਦੁਆਰਾ ਹੀ ਜਾਣਿਆ ਜਾਂਦਾ ਹੈ। ਸੋ ਮਹਾਰਾਜ ਜੀ ਕਿਵੇਂ ਜਣਾਉਂਦੇ ਨੇ, ਗੁਰ ਸ਼ਬਦ ਦੀ ਕਾਰ ਕਰਵਾ ਕਰਕੇ, ਕਮਾਈ ਕਰਵਾ ਕਰਕੇ, ਜਿਹੜੇ ਸਤਿਗੁਰੂ ਜੀ ਦੇ ਸਭ ਦੇ ਉਪਦੇਸ਼ ਦੀ ਕਾਰ ਕਮਾਏ, ਕਰਨੀ ਨੂੰ ਕਮਾਉਂਦੇ ਨੇ, ਨਿਸ਼ਕਾਮ ਕਰਨੀ ਨੂੰ ਕਮਾਉਂਦੇ ਨੇ, ਨਿਸ਼ਕਾਮ ਭਾਵਨਾ ਦੇ ਨਾਲ ਬੰਦਗੀ ਕਰਦੇ ਨੇ, ਸੇਵਾ ਕਰਤ ਹੋਏ ਨਿਸ਼ਕਾਮੀ, ਭਾਈ ਤੇ ਇਸ ਨੂੰ ਸਵਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ।
1: ਨਾਨਕ ਨਾਮ ਸਲਾਹੇ ਤੂੰ ਹਰ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਹੇ ਭਾਈ ਤੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੀ ਸਦਾ ਸਿਫਤ ਸਲਾਹ ਕਰਦਾ ਰਹਿ, ਨਾਮ ਦੁਆਰਾ ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰਦਾ ਰਹੂ, ਫਿਰ ਤੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਪ੍ਰਾਪਤੀ ਰੂਪੀ ਸੋਭਾ ਪ੍ਰਾਪਤ ਕਰ ਲਵੇਗਾ, ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਵੇਗਾ। ਇਸੇ ਪ੍ਰਕਾਰ ਹਰ ਦਰ ਹਰੀ ਪਰਮੇਸ਼ਰ ਜੀ ਦਾ ਦਰ ਹੈ, ਇਹ ਸੰਸਾਰ ਵਿੱਚ ਵੀ ਸੋਭਾ ਪਾ ਲਵੇਗਾ। ਜਿਹੜੇ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਮਾਰਗ ਤੇ ਚੱਲਦੇ ਨੇ ਨਾ, ਸੱਚਾ ਮਾਰਗ ਚੱਲਦੇ ਆ, ਉਸ ਤਤ ਕਰੇ ਜਹਾਨ, ਵਾਹਿਗੁਰੂ ਜੀ ਦਾ ਪ੍ਰਤੱਖ ਦਰ ਹੈ ਸਤਸੰਗਤ, ਭਾਈ ਨਾਮ ਦਾ ਰਸੀਆ ਹੋਵੇਗਾ ਤੇ ਪਰਮੇਸ਼ਰ ਜੀ ਦੇ ਦਰ ਸਤਸੰਗਤ ਵੇਖੇ ਸੋਭਾ ਪਾਵੇਗਾ। ਪਰਮੇਸ਼ਰ ਜੀ ਦਾ ਦਰ ਹੈ ਸੱਚਖੰਡ ਦਰਬਾਰ, ਵਾਹਿਗੁਰੂ ਜੀ ਦੇ ਸੱਚਖੰਡ ਦਰਬਾਰ ਦੇ ਅੰਦਰ ਸੋਭਾ ਪਾਵੇਗਾ। ਹਰ ਦਰ ਸੋਭਾ ਪਾਏ, ਵਾਹਿਗੁਰੂ ਜੀ ਦੇ ਦਰ ਦਾ ਸਦਾ ਦਾਸ ਬਣਿਆ ਰਹੋ, ਫਿਰ ਸੋਭਾ ਵਾਲੇ ਪਰਮੇਸ਼ਰ ਜੀ ਨੂੰ ਹੀ ਪ੍ਰਾਪਤ ਕਰ ਲਵੇਗਾ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਉਪਕਾਰੀ ਜੀ ਨੇ ਕਿਰਪਾਲਤਾ ਕਰਕੇ ਮਲਾਰ ਰਾਗ ਦੇ ਅੰਦਰ ਗੁਰ ਸ਼ਬਦਾਂ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਗੁਰ ਚਰਨਾਂ ਵਿਖੇ ਰਜੋਈਆਂ ਕਰੀਏ ਸੱਚੇ ਸਾਹਿਬ ਜੀ, ਆਪ ਜੀਆਂ ਨੇ ਕਿਰਪਾਲਤਾ ਕਰਕੇ ਮਹਾਰਾਜ ਜੋ ਗੁਰਮਤ ਦੇ ਬਚਨਾਂ ਦੀ ਗੁਰਬਾਣੀ ਦੀ ਗੁਰਮਤ ਦੀ ਵਿਚਾਰ ਬਖਸ਼ੀਏ ਤੇ ਇਸ ਦੇ ਭਾਵ ਨੂੰ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ, ਮਹਾਰਾਜ ਆਪਣੇ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਾਮ ਬਾਣੀ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰਨਾ ਕਰੋ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅਵਤਾਰ ਪੁਰਬ ਦੀਆਂ ਫਿਰ ਤੋਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮੱਤ ਬਖਸ਼ਿਸ਼ ਕਰਨੀ, ਪਾਵਨ ਗੁਰੂ ਉਪਦੇਸ਼ ਦੀਆਂ ਅਖੀਰਲੀਆਂ ਪੰਗਤੀਆਂ ਪੜ੍ਹ

बनिज दे ब्यावर्द जो शाह केस के गुप्ता के ऐशा शाहान वेश।

संसार है।

Thank you.

Thank you.

ਸਾਡੇ ਸਾਹਿਬ ਜਗਪਾਲ ਸਾਡੇ

जिस पे

Thank you.
ਸਿਰ ਕੱਟਿਓ

ਕਾਲ ਕੇ ਬਨਾਇ ਸਵੈ ਕਾਲ ਹੀ ਚਬਾਹਿੰਗੇ। ਤੇਜ ਜਿਉ ਤੇਜ ਮੈਂ ਅਤੇਜ ਜਸ ਤੇਜ ਲੀਨ ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹਿੰਗੇ। ਕੂਕਤ ਫਿਰਤ ਕਿਤੇ ਰੋਵਤ ਮਰਤ ਕਿਤੇ ਜਲ ਮੈਂ ਡੁਬਤ ਕਿਤੇ ਆਗ ਮੈਂ ਜਰਤ ਹੈ ਕਿਤੇ ਗੰਗ ਵਾਸੀ ਕਿਤੇ ਮਦੀਨਾ ਮਕਾਨੀ ਵਾਸੀ ਕਿਤਕ ਉਦਾਸੀ ਕੇ ਬ੍ਰਹਮਾ ਹੀ ਫਿਰਤ ਹੈ। ਕਰਵਤ ਸਹਤ ਕਿਤੇ ਭੂਮ ਮੈਂ ਗੜਤ ਕਿਤੇ ਸੂਹ ਪੇ ਚੜਤ ਕਿਤੇ ਦੁਖ ਕੋ ਭਰਤ ਹੈ ਗਿਆਨ ਮੈਂ ਉੜਤ ਕਿਤੇ ਜਲ ਮੈਂ ਰਹਤ ਕਿਤੇ ਗਿਆਨ ਕੇ ਬਿਹੀਨ ਜਗ ਜਾ ਰਹੀ ਮਰਤ ਹੈ। ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨ ਵੱਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਗਸ ਹਾਰੇ ਚੰਦਨ ਲਗਾਏ ਹਾਰੇ ਜੋ ਆਚਾਰ ਬੂਝ ਹਾਰੇ ਪਾਹਨ ਚੜ੍ਹਾਏ ਹਾਰੇ ਲਾਪਸੀ ਗਾਹ ਹਾਰੇ ਗੋਰਨ ਮਨਾਏ ਹਾਰੇ ਮੜੀ ਮਟਲੀ ਬਹਾਰੇ ਬੀਤਨ ਲਗਾ

ਅਡੋਲ ਜਿਹ ਅੰਮ੍ਰਿਤ ਤੇਜ ਅਛੈ ਅਤੋਲ ਜਿਹ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਪਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਜਦਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇ ਸਨ ਬ੍ਰਹਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਰਤ ਉਚਰੰਤ ਵੇਦ ਕਈ ਗੋਗ ਕਾਵ ਕਥਤ ਕਤੇ ਕਈ ਅਗਨ ਹੋਤਰ ਗਈ ਪਾਉਣਾ ਹਾਰ ਕਈ ਕਰਤ ਕੋਟ ਮ੍ਰਿਤ ਕੋ ਆਹਾਰ ਕਈ ਕਰਤ ਸਾਕ ਪੈ ਪੱਤਰ ਫਛ ਨਈ ਦਦਬ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗੇ ਆਦਿ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ ਕਈ ਦੇਸ਼ ਦੇਸ ਭਾਖਾ ਰਟੰਤ ਕਈ ਦੇਸ ਦੇਸ ਵਿਦਿਆ ਬੜੰਟ ਕਈ ਗਰਤ ਬਾਂਧ ਬਾਂਧਨ ਵਿਚਾਰ ਨਹੀਂ ਨੈਕ ਤਾਸ ਪਾਇਤਨ ਪਾਰ ਕਈ ਤੀਰਥ ਤੀਰਥ ਬਰਮਤ ਸੋਭਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਗਰਤ ਬੀਰ ਵਿਦਿਆ ਵਿਚਾਰ ਨਹੀਂ ਤਦਬ ਤਾਸ ਪਾਇਤਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰਤ ਉਚਰਤ ਸੋ ਕਰਮ ਨਿਉਲੀ ਆਦਿ ਕਰਮ ਕਹੂੰ ਹਸਤਦਾਨ ਕਹੂੰ ਅਸ਼ਵਮੇਧ ਮੁਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਅਰਗਦਾਨ ਕਹੂੰ ਪਿਤ੍ਰ ਕਰਮ ਕਹੂੰ ਵੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾ

ਭਗਤ ਸੰਗਤ ਨਹੀਂ ਪਰਤਬਾਨ ਬਿਨਕਰ ਤਸੋ ਮਨ ਪਰਤਦਾਨ ਬਿਨੇ ਕਰਨਾ ਮੇ ਬਚਿਤ ਲੀਨ ਹੋ ਜੋ ਸਰਬ ਦੇ ਰਚਿਤ ਲੀਨ ਹੋ ਸਰਮਾ ਦੀਨ ਤਵ ਪ੍ਰਸਾਦ ਰਬ ਸਾਵੜਾ ਜਨ ਜਗ ਜਗ ਕੋ ਜੋ ਗੁਣ ਜੋ ਜੋ ਭਜ ਕੋ ਤੇ ਤਵ ਜਾਲ ਭਵੰ ਭਰਤਾ ਪਰ ਸਬਰ ਲੈ ਰਵੰ ਕਰ ਉਤਰ ਤੁਲ ਸਰ ਤੁਮ ਕੇ ਲਿਖ ਬਲੰਦ ਤੇ ਖੇਦ ਸਰੂਪ ਰਮੇ ਦਬਿਆਂ ਨੰਡੇ ਦਾ ਸੁਰ ਕਰ ਚੇ ਚੈਨ ਨ ਕਾਲ ਪਾਲੁ ਤਿਆ ਰਸ ਜੇ ਡਟਿਆਂ ਦੇ ਦਾਰ ਦੇ ਆਸ ਭਵੰ ਦੇ ਡਟਿਆਂ ਅਨਿ ਕਰਨ ਦਾ ਮੰਡ ਬ੍ਰਚਨ ਨੜਨ ਦੇ ਰਚਨ ਦੇ ਵਰ ਦੇ ਵਰਨ ਨੜ ਵੇ ਤੀ ਦੀ ਦੀ ਜੁਲੀ ਦੇ ਜਮਾ ਦੇ ਸਚਨ ਕਰ ਪੀ ਦੀ ਦੀ ਮਤਾਂ ਦੇ ਰਚਨ ਜੇ ਰਾਗ ਨ ਰੂਪ ਨ ਰੇ ਮਰੁਖੰ ਦੇ ਦਾ ਨ ਸਭ ਨ ਸੋ ਕਿ ਸਭ ਨ ਦੇ ਰਤ ਨ ਸੋ ਨ ਮੋ

ಸರ್ವ ಪ್ರಥಮ ಸರ್ವ ಪ್ರಥಮ ಸೃಷ್ಟಿ ಪ್ರಮಾಣ ಪ್ರಮಾಣ

ਪਰ ਅਸੀਂ ਫਿਰ ਅਸੀਂ ਸਿੱਖੇ ਦੁਰਾਂ ਦੀ ਮਾਤਰਾ ਨੇ ਕੇਵਲ ਅਸੀਂ ਜਿਹੜੇ ਗੁਰਦਰਗਾਹ ਹੀ ਬਣਾ ਨੇ ਕਰਨ ਬੰਦੇ ਦੀ ਗੱਲ ਕਰੀ ਬੰਦਾ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ ਜਾਂ

ਸਤਨਾਮ ਸ਼੍ਰੀ ਵਾਹਿਗੁਰੂ ਜੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ

ਨਾਮ ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ।

ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਜਦੋਂ ਪਰਲੋਕ ਗਮਨ ਕਰ ਗਏ, ਸੱਚਖੰਡ ਗਮਨ ਕਰਨਾ ਕੀਤਾ। ਉਹ ਤੋਂ ਬਾਅਦ ਸਾਧ ਸੰਗਤ ਜੀ ਕਿ ਇੱਕ ਸਿੰਘ ਜਿਹੜਾ ਹੈ ਭਾਵਨਾ ਵਾਲਾ, ਜੋ ਸਤਿਗੁਰੂ ਮਹਾਰਾਜ ਜੀ ਦੀ ਚਿਖਾ ਦੇ ਲਈ ਚੰਦਨ ਦੀਆਂ ਲੱਕੜਾਂ ਜੋ ਲੈ ਕਰਕੇ ਆਇਆ ਸੀ ਨਾ, ਅਤੇ ਬਹੁਤ ਭਾਵਨਾ ਵਾਲਾ ਹੈ, ਅਤੇ ਇਹਦੇ ਨਾਲ ਇਹ ਵੀ ਪਤਾ ਲੱਗਦਾ ਕਿ ਉਹ ਇੱਥੋਂ ਦਾ ਕੋਈ ਲੋਕਲ ਬੰਦਾ ਹੋਵੇਗਾ। ਅਤੇ ਬਾਅਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਭਾਣਾ ਵਰਤਾ ਗਏ ਹਨ, ਅਤੇ ਉਹ ਤੋਂ ਬਾਅਦ ਇੱਕ ਦੋ ਦਿਨ ਤੋਂ ਬਾਅਦ ਉਹ ਜਦੋਂ ਆ ਰਿਹਾ, ਉਹਨੂੰ ਮਹਾਰਾਜ ਜੀ ਦੇ ਦਰਸ਼ਨ ਹੋਏ ਗੁਪਤ ਰੂਪ ਦੇ ਵਿੱਚ। ਜਦ ਸਤਿਗੁਰੂ ਮਹਾਰਾਜ ਜੀ ਦੇ ਜਦੋਂ ਉਹਨੇ ਦਰਸ਼ਨ ਕਰਨੇ ਕੀਤੇ, ਅਤੇ ਉਹ ਬੜਾ ਪ੍ਰਸੰਨ ਹੋਇਆ, ਮਹਾਰਾਜ ਨੂੰ ਉਹਨੇ ਨਮਸਕਾਰ ਵੀ ਕੀਤੀ। ਫਿਰ ਬਾਅਦ ਦੇ ਵਿੱਚ ਜਦੋਂ ਇੱਥੇ ਅਤੇ ਇਹ ਪਾਵਨ ਅਸਥਾਨ 'ਤੇ ਜਦੋਂ ਆਇਆ, ਸਿੰਘਾਂ ਦੇ ਕੋਲ ਆਇਆ, ਅਤੇ ਕੀ ਵੇਖਦਾ ਕਿ ਗੁਰੂ ਕੇ ਸਿੰਘ ਜਿਹੜੇ ਹਨ ਬਹੁਤ ਗਮਗੀਨ ਹਨ, ਬਹੁਤ ਜ਼ਿਆਦਾ ਵਿਰਾਗ ਕਰ ਰਹੇ ਹਨ। ਉਹਨੇ ਪੁੱਛਿਆ ਕਿ ਵਿਰਾਗ ਦਾ ਕੀ ਕਾਰਨ ਹੈ। ਸਿੰਘਾਂ ਨੇ ਬਚਨ ਕੀਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪ੍ਰਭਪੁਰ ਪਿਆਨਾ ਕਰ ਗਏ। ਉਹ ਕਹਿਣ ਲੱਗਾ ਕਿ ਭਾਈ, ਮੈਂ ਜਦੋਂ ਇੱਥੇ ਆ ਰਿਹਾ ਸੀ ਅਤੇ ਸਤਿਗੁਰੂ ਮਹਾਰਾਜ ਜੀ ਦੇ ਮੈਨੂੰ ਦਰਸ਼ਨ ਹੋਏ ਹਨ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਸਾਧ ਸੰਗਤ ਜੀ, ਇਹ ਦਰਸ਼ਨ ਜਿਹੜੇ ਨਾ, ਇਹ ਪੰਜ ਤੱਤਾਂ ਵਾਲੇ ਰੂਪ ਦੇ ਦਰਸ਼ਨ ਨੂੰ ਇਹਨੂੰ ਨਹੀਂ ਸਮਝਣਾ ਚਾਹੀਦਾ। ਇਹ ਕਾਰਨ ਸਰੀਰ ਦੇ ਗੁਪਤ ਰੂਪ ਦੇ ਜਿਹੜੇ ਦਰਸ਼ਨ ਜਿਹੜੇ ਹੁੰਦੇ ਹਨ, ਅਤੇ ਜਿਸ ਤਰ੍ਹਾਂ ਕਿ ਇਹਨੂੰ ਸੁਪਨ ਦਰਸ਼ਨ ਜਿਹਨੂੰ ਕਿਹਾ ਜਾਂਦਾ ਹੈ, ਅਤੇ ਇਸ ਤਰ੍ਹਾਂ ਹੀ ਇਹ ਦਰਸ਼ਨ ਜਦੋਂ ਉਹਨੂੰ ਹੋਏ, ਫਿਰ ਬਾਅਦ ਦੇ ਵਿੱਚ ਕੀ ਹੋਇਆ ਪਿਆਰਿਓ, ਕਿ ਇੱਕ ਸਾਧ, ਇੱਕ ਮਹਾਂਪੁਰਖ ਜਿਹੜਾ ਬਹੁਤ ਚੜ੍ਹਦੀ ਕਲਾ ਵਾਲਾ, ਬਹੁਤ ਜ਼ਿਆਦਾ ਜੋ ਭਜਨ ਬੰਦਗੀ ਕਰਦਾ ਹੈ, ਅਤੇ ਉਹ ਚੱਲ ਕਰਕੇ ਗੁਰੂ ਘਰ ਦੇ ਨਾਲ ਬੜਾ ਉਹਦਾ ਪਿਆਰ ਹੈ, ਅਤੇ ਇੱਕ ਦਿਨ ਉਹ ਚੱਲ ਕਰਕੇ ਗੁਰੂ ਘਰ ਦੇ ਵਿੱਚ ਜਦੋਂ ਆਇਆ, ਅਤੇ ਜਦੋਂ ਇੱਥੇ ਪਹੁੰਚਿਆ, ਅਤੇ ਉਹਨੇ ਵੀ ਕੀ ਤੱਕਿਆ ਕਿ ਭਾਈ, ਕਿ ਸਤਿਗੁਰੂ ਮਹਾਰਾਜ ਜੀ ਦੇ ਵਿਯੋਗ ਦੇ ਵਿੱਚ ਸੰਗਤਾਂ ਜੋ ਹੈ ਉਹ ਬਹੁਤ ਜ਼ਿਆਦਾ ਵਿਰਾਗ ਕਰ ਰਹੀਆਂ ਹਨ। ਅਤੇ ਉਸ ਵੇਲੇ ਉਹਨੇ ਬਚਨ ਕੀਤਾ ਕਿ ਖਾਲਸਾ ਜੀ, ਉਹ ਕੀ ਗੱਲ ਹੈ, ਕਿਉਂ ਆਪ ਜੀ ਵਿਰਾਗ ਕਰ ਰਹੇ ਹੋ? ਅਤੇ ਉਹਨਾਂ ਨੇ ਬਚਨ ਕੀਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਜੋਤੀ ਜੋਤ ਸਮਾ ਗਏ, ਮਹਾਰਾਜ ਜੀ ਸੱਚਖੰਡ ਨੂੰ ਚੱਲ ਗਏ। ਅਤੇ ਉਹ ਕਹਿਣ ਲੱਗਾ, ਭਾਈ ਤੁਸੀਂ ਕਹਿੰਦੇ ਹੋ ਸੱਚਖੰਡ ਨੂੰ ਗਏ, ਲੇਕਿਨ ਹੁਣੇ ਹੀ ਦੇਖੋ ਸਤਿਗੁਰੂ, ਮੈਂ ਆਪਣੇ ਡੇਰੇ ਦੇ ਵਿੱਚ ਸੀ ਅਤੇ ਉੱਥੋਂ ਨਿਕਲ ਰਿਹਾ ਸੀ ਨਾ, ਸਤਿਗੁਰੂ ਮਹਾਰਾਜ ਜੰਗਲਾਂ ਦੇ ਵੱਲ ਜਾ ਰਹੇ ਸਨ, ਅਤੇ ਮੈਂ ਬੇਨਤੀ ਕੀਤੀ, ਮਹਾਰਾਜ ਕਿੱਥੇ ਜਾ ਰਹੇ? ਮਹਾਰਾਜ ਨੇ ਬਚਨ ਕੀਤਾ ਕਿ ਭਾਈ, ਅਸੀਂ ਸ਼ਿਕਾਰ ਖੇਡਣ ਦੇ ਲਈ, ਪ੍ਰਕਿਰਤੀ ਦਾ ਆਨੰਦ ਲੈਣ ਦੇ ਲਈ ਜਾ ਰਹੇ ਹਾਂ। ਅਤੇ ਨਾਲ ਫਿਰ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਉਹਨੂੰ ਅਤੇ ਪ੍ਰਸ਼ਾਦ ਦਿੱਤਾ, ਕੋਈ ਨਿਸ਼ਾਨੀ ਦਿੱਤੀ, ਅਤੇ ਕਿਹਾ ਕਿ ਜਾਓ, ਜਾ ਕਰਕੇ ਸਾਡੀ ਸਿੱਖ ਸੰਗਤ ਜੋ ਬਹੁਤ ਜ਼ਿਆਦਾ ਦੀਨ ਮਨਾ ਹੋ ਕਰਕੇ ਵਿਰਾਗ ਕਰ ਰਹੀ ਹੈ, ਉਹਨਾਂ ਦੇ ਤਾਂ ਹੀ ਸਾਡਾ ਸੰਦੇਸ਼ਾ ਸਾਨੂੰ ਦੇਣਾ ਕਰੋ ਕਿ ਭਾਈ, ਅਸੀਂ ਕਿੱਥੇ ਵੀ ਨਹੀਂ ਗਏ ਹਾਂ, ਅਸੀਂ ਇੱਥੇ ਹੀ ਹਾਜ਼ਰ ਨਾਜ਼ਰ ਹਾਂ ਕਰਕੇ ਇਹ ਬਚਨ ਯਾਦ ਰੱਖਣਾ ਚਾਹੀਦਾ। ਇਹ ਵੀ ਜਿਹੜਾ ਬਚਨ ਨਾ, ਜੇ ਸਤਿਗੁਰੂ ਮਹਾਰਾਜ ਜੀ ਪਿਆਰਿਓ ਜੇ ਇੰਝ ਕਹਿੰਦੇ, ਦੇਖੋ ਮਹਾਰਾਜ ਨੇ ਉਸ ਸਾਧ ਨੂੰ, ਉਸ ਮਹਾਂਪੁਰਖ ਨੂੰ ਬਚਨ ਕੀਤਾ, ਅਸੀਂ ਕਿੱਥੇ ਵੀ ਨਹੀਂ ਗਏ ਹਾਂ, ਅਸੀਂ ਇੱਥੇ ਹੀ ਹਾਂ। ਜਿਹੜਾ ਵਿਅਕਤੀ ਤਨ ਕਰਕੇ ਇੱਥੇ ਹੈ ਪਿਆਰਿਓ, ਉਹਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ, ਉਹਨੇ ਤਾਂ ਆਪ ਆ ਕਰਕੇ ਕਹਿਣਾ, ਭਾਈ ਤੁਸੀਂ ਮੈਨੂੰ ਕਹਿੰਦੇ ਹੋ ਕਿੱਥੇ ਗਏ, ਮੈਂ ਤਾਂ ਇੱਥੇ ਹੀ ਹਾਂ। ਲੇਕਿਨ ਗੁਰੂ ਮਹਾਰਾਜ ਜੀ ਦਾ ਮਤਲਬ ਇਹ ਸੀ ਕਿ ਭਾਈ, ਸਰੀਰ ਕਰਕੇ ਅਸਾਂ ਨੇ ਪਰਦਾ ਕਰਨਾ ਕੀਤਾ, ਸਰੀਰ ਜਿਹੜਾ ਨਾ

ਮਨ ਨੇ ਇਹ ਤੱਤਾਂ ਦੇ ਵਿੱਚ ਲੀਨ ਹੋ ਜਾਣਾ ਹੈ, ਤੱਤ ਨਾਸ਼ ਹੋ ਜਾਣਗੇ। ਸਰੀਰ ਮਰਨ ਧਰਮਾ ਹੈ, ਇਹਨੇ ਨਾਸ਼ ਹੋ ਜਾਣਾ ਹੈ, ਲੇਕਿਨ ਆਤਮਾ ਸਦਾ ਦੇ ਲਈ ਅਮਰ ਹੁੰਦੀ ਹੈ। ਅਸੀਂ ਆਤਮਕ ਰੂਪ ਦੇ ਵਿੱਚ ਹੁਣ ਇੱਥੇ ਅਸੀਂ ਵਿਚਰ ਰਹੇ ਹਾਂ, ਇੱਥੇ ਅਸੀਂ ਚੋਜ ਕਰ ਰਹੇ ਹਾਂ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਉਸ ਮਹਾਂਪੁਰਖ ਦੇ ਤਾਈਂ ਵੀ ਵਚਨ ਕਰਨਾ ਕੀਤਾ। ਆਓ ਸਾਧ ਸੰਗਤ ਜੀ, ਇਸ ਤੋਂ ਅਗਲੀ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰ

0: ਸਾਧ ਸੰਗਤ ਜੀ ਉਹ ਮਹਾਂਪੁਰਖ ਬਚਨ ਕਰਦਾ। ਉਹ ਜਿਹੜਾ ਮਹਾਂਪੁਰਖ ਆਇਆ ਨਾ ਪਿਆਰਿਓ, ਉਹਦਾ ਇੱਥੇ ਨਾਮ ਦਰਜ ਨਹੀਂ ਹੈ। ਉਹ ਮਹਾਂਪੁਰਖ ਨੇ ਬਚਨ ਕਰਨਾ ਕੀਤਾ, ਸਿੰਘਾਂ ਨੂੰ ਕਿਹਾ ਕਿ ਖਾਲਸਾ ਜੀ ਉਹ ਸਤਿਗੁਰੂ ਮਹਾਰਾਜ ਜੀ ਦੇ ਮੈਨੂੰ ਦਰਸ਼ਨ ਹੋਏ ਹਨ। ਸਿੰਘਾਂ ਨੇ ਉਹਦੇ ਤਾਂ ਬਚਨ ਕੀਤਾ ਕਿ ਭਾਈ ਸਤਿਗੁਰੂ ਮਹਾਰਾਜ ਜੀ ਤਾਂ ਪ੍ਰਭਪੁਰ ਪਿਆਨਾ ਕਰ ਗਏ, ਸਤਿਗੁਰੂ ਮਹਾਰਾਜ ਨੇ ਤਾਂ ਕਮਰ ਕਸਾ ਕਸਨਾ ਕੀਤਾ। ਤੇ ਉਹ ਕਹਿੰਦਾ ਕਿ ਜੇ ਸਤਿਗੁਰੂ ਮਹਾਰਾਜ ਜੀ ਪਰਲੋਕ ਗਏ, ਸੱਚਖੰਡ ਚੱਲ ਗਏ, ਤੇ ਮੈਨੂੰ ਕਿਸ ਤਰ੍ਹਾਂ ਪਾਤਸ਼ਾਹ ਜੀ ਦੇ ਦਰਸ਼ਨ ਹੋ ਸਕਦੇ ਹਨ?
1: ਮੈਂ ਕਿਵੇਂ ਤੋਂ ਦਰਸ ਬਿਲੋ,
0: ਮੈਂ ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਫਿਰ ਦਰਸ਼ਨ ਕਰਨੇ ਕੀਤੇ? ਇਹ ਵੀ ਤਾਂ ਗੱਲ ਯਾਦ ਰੱਖੋ, ਜੇ ਆਪਾਂ ਕਹਿੰਦੇ ਹਾਂ ਕਿ ਨਹੀਂ ਹੈ ਸਤਿਗੁਰੂ ਮਹਾਰਾਜ, ਤੇ ਮੈਂ ਤਾਂ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਦੇ ਦਰਸ਼ਨ ਕਰਨੇ ਕੀਤੇ।
1: ਪੰਥ ਭਿਆਨਤ ਭਲ ਬਿਧ ਹੈ,
0: ਤੇ ਚੰਗੀ ਤਰ੍ਹਾਂ ਮੈਂ ਵੇਖਿਆ ਕਿ ਸਤਿਗੁਰੂ ਮਹਾਰਾਜ ਨਾ ਅੱਗੇ ਦੇ ਵੱਲ ਪੰਥ ਦੇ ਵੱਲ ਭਾਵ ਕੇ ਕੋਈ ਰਸਤਾ ਜਿਹੜਾ ਉੱਥੋਂ ਦੀ ਲੰਘ ਰਹੇ ਸਨ। ਫਿਰ ਜੇ ਸਤਿਗੁਰੂ ਮਹਾਰਾਜ ਨੂੰ ਮੈਂ ਪ੍ਰਤੱਖ ਵੇਖਣਾ ਕੀਤਾ, ਤੇ ਤੁਸੀਂ ਕਹਿੰਦੇ ਹੋ ਕੇ ਜੀ ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਰਲੋਕ ਗਮਨ ਕਰ ਗਏ, ਇਹ ਕਿਸ ਤਰ੍ਹਾਂ ਹੋ ਸਕਦਾ?
1: ਅਦਭੁਤ ਚਰਤ ਗੁਰੂ ਕੇ ਐਸੇ।
0: ਹੁਣ ਸਾਰੇ ਕਹਿੰਦੇ ਕਿ ਦੇਖੋ ਭਾਈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਿੱਤਰ ਹੀ ਇਹੋ ਜਿਹੇ ਹਨ। ਤਾਂ ਹੀ ਤਾਂ ਆਪਾਂ ਕਹਿੰਦੇ ਨਾ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਸਤਿਗੁਰੂ ਮਹਾਰਾਜ ਜੀ ਚੋਜੀ ਪ੍ਰੀਤਮ ਹਨ। ਸਤਿਗੁਰੂ ਮਹਾਰਾਜ ਜੀ ਦੇ ਚੋਜ ਚਰਿੱਤਰ ਜਿਹੜੇ ਹਨ, ਉਹਨਾਂ ਦਾ ਪਿਆਰਿਓ ਪਤਾ ਹੀ ਨਹੀਂ ਲੱਗਦਾ ਕਿ ਗੁਰੂ ਮਹਾਰਾਜ ਜੀ ਨੇ ਕਿਸ ਤਰ੍ਹਾਂ ਕੀ ਖੇਡ ਵਰਤਾਉਣੀ ਹੈ, ਕੀ ਭਾਣਾ ਵਰਤਾਉਣਾ ਹੈ। ਬੇਅੰਤ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਪਿਆਰਿਓ ਇਹ ਝਲਕਾਂ ਪੈਂਦੀਆਂ। ਗੁਰੂ ਮਹਾਰਾਜ ਜੀ ਨੇ ਇਹੋ ਜਿਹੇ ਬੜੇ ਇਹੋ ਜਿਹੇ ਚੋਜ ਦਿਖਾਉਣੇ ਕੀਤੇ। ਜਦੋਂ ਮਹਾਰਾਜ ਅਨੰਦਪੁਰ ਸਾਹਿਬ ਜੀ ਤੋਂ ਨਿਕਲੇ ਸਨ, ਤੇ ਉਸ ਵੇਲੇ ਗੁਪਤ ਰੂਪ ਦੇ ਵਿੱਚ ਗੁਰੂ ਮਹਾਰਾਜ ਜੀ, ਕਿਉਂਕਿ ਪੱਤਾ ਪੱਤਾ ਮਹਾਰਾਜ ਜੀ ਦਾ ਦੁਸ਼ਮਣ ਹੋ ਗਿਆ, ਇਹ ਸਰਕਾਰੀ ਬੰਦੇ ਗੁਰੂ ਮਹਾਰਾਜ ਨੂੰ ਲੱਭ ਰਹੇ ਸਨ। ਜਿੱਥੇ ਵੀ ਗੁਰੂ ਮਹਾਰਾਜ ਜੀ ਜਾਣਦੇ ਹੋ, ਲੋਕ ਕਹਿੰਦੇ ਮਹਾਰਾਜ ਛੁਪ ਕੇ ਰਹੋ, ਦੱਬ ਕੇ ਰਹੋ, ਬਾਹਰ ਨਾ ਨਿਕਲੋ, ਮਹਾਰਾਜ ਜੀ ਐਂ ਸ਼ਰੇਆਮ ਬਾਹਰ ਨਿਕਲਦੇ। ਤੇ ਨਾਲ ਉਹ ਵਚਨ ਕਰਦੇ, ਉਹ ਕਹਿੰਦੇ ਮਹਾਰਾਜ ਨੁਕਸਾਨ ਹੋ ਜਾਵੇਗਾ। ਮਹਾਰਾਜ ਨੇ ਕਿਹਾ ਕੋਈ ਨੁਕਸਾਨ ਨਹੀਂ ਹੋਣਾ, ਅਸੀਂ ਇਸ ਤਰ੍ਹਾਂ ਲੋਕ ਛੁਪ ਕਰਕੇ ਨਹੀਂ ਰਹਿਣਾ। ਹੁਣ ਦੂਜੀ ਗੱਲ ਪਿਆਰਿਓ, ਜਦੋਂ ਸਤਿਗੁਰੂ ਮਹਾਰਾਜ ਮਾਛੀਵਾੜੇ ਸਾਹਿਬ ਤੋਂ ਨਿਕਲੇ ਸੀ ਨਾ, ਉਸ ਵੇਲੇ ਵੀ ਸੰਗਤਾਂ ਨੇ ਕਈਆਂ ਨੇ ਵਚਨ ਕੀਤਾ, ਮਹਾਰਾਜ ਆਪਾਂ ਰਾਤੋ ਰਾਤ ਪੈੜੀਆਂ ਦੇ ਵਿੱਚੋਂ ਦੀ ਗੁਪਤ ਆਪਾਂ ਲੰਘ ਜਾਵਾਂਗੇ, ਨਿਕਲ ਜਾਵਾਂਗੇ, ਪਤਾ ਨਹੀਂ ਲੱਗਣਾ ਹੈ। ਮਹਾਰਾਜ ਨੇ ਕਿਹਾ ਇਸ ਤਰ੍ਹਾਂ ਨਹੀਂ ਜਾਣਾ ਭਾਈ, ਆਪਾਂ ਇਹਨਾਂ ਦੇ ਵਿਚਕਾਰ ਹੋ ਕਰਕੇ ਜਾਣਾ ਹੈ, ਇਹਨਾਂ ਦੇ ਅੱਖਾਂ ਦੇ ਅੱਗੋਂ ਦੀ ਜਾਣਾ ਹੈ। ਤੇ ਸਾਰੇ ਪਰੇਸ਼ਾਨ ਹੋ ਗਏ, ਜੇ ਪਕੜੇ ਗਏ ਤੇ ਮਾਰੇ ਜਾਵਾਂਗੇ। ਮਹਾਰਾਜ ਨੇ ਕਿਹਾ ਦੇਖੋ ਇਹ ਵਾਹਿਗੁਰੂ ਜੀ ਮਹਾਰਾਜ ਜੀ ਦੀ ਕਿਰਪਾ, ਆਪਾਂ ਇੰਜ ਨਹੀਂ ਜਾਣਾ, ਇੰਜ ਜਾਣਾ। ਫਿਰ ਸਤਿਗੁਰੂ ਮਹਾਰਾਜ ਪਿਆਰਿਓ ਉੱਚ ਸ਼ਰੀਫ ਦੇ ਪੀਰ ਬਣ ਗਏ, ਉੱਚ ਦੇ ਪੀਰ ਬਣ ਕਰਕੇ ਉਹੀ ਸੜਕ ਜਰਨੈਲੀ ਸੜਕ ਜਿਹੜੀ ਹੈ, ਜਿੱਥੇ ਇਹਨਾਂ ਨੇ ਨਾਕਾ ਲਾਉਣਾ ਕੀਤਾ, ਹਰੇਕ ਦੀ ਪੜਤਾਲ ਕੀਤੀ ਜਾ ਰਹੀ ਹੈ, ਉੱਥੋਂ ਦੀ ਲੰਘ ਰਹੇ ਸਨ, ਉਹਨਾਂ ਨੇ ਰੋਕਿਆ। ਉਸ ਵੇਲੇ ਵੀ ਲੱਗਿਆ ਕਿ ਭਾਈ ਹੁਣ ਤਾਂ ਪਕੜੇ ਗਏ ਹਾਂ, ਹੁਣ ਤਾਂ ਮੁਸ਼ਕਲ ਹੈ। ਸਤਿਗੁਰੂ ਮਹਾਰਾਜ ਜੀ ਨੇ ਚੋਜ ਵਰਤਾਇਆ, ਉੱਥੋਂ ਵੀ ਨਿਕਲ ਗਏ। ਕਹਿਣ ਦਾ ਮਤਲਬ ਕਿ ਸਤਿਗੁਰੂ ਮਹਾਰਾਜ ਜੀ ਦੇ ਚੋਜ, ਮਹਾਰਾਜ ਜੀ ਦਾ ਜੀਵਨ ਚਰਿੱਤਰ ਜਿਹੜਾ ਬਾ ਕਮਾਲ ਹੈ। ਇਹੋ ਜਿਹੇ ਬਹੁਤ ਸਾਰੇ ਚਰਿੱਤਰ ਜਿਹੜੇ ਸਤਿਗੁਰੂ ਮਹਾਰਾਜ ਜੀ ਨੇ ਰਚਨੇ ਕੀਤੇ। ਸਤਿਗੁਰੂ ਮਹਾਰਾਜ ਜੀ ਦੇ ਚਰਿੱਤਰਾਂ ਨੂੰ ਪੜ੍ਹ ਕਰਕੇ ਪਿਆਰਿਓ, ਬੰਦਾ ਇੱਕ ਵਾਰੀ ਵਿਸਮਿਤ ਹੋ ਜਾਂਦਾ, ਦੰਗ ਹੋ ਜਾਂਦਾ।
1: ਨਿਸ਼ਚੈ ਠਹਿਰਾ,
0: ਸਾਰਿਆਂ ਨੇ ਮਿਲ ਕਰਕੇ ਫਿਰ ਆ ਨਿਸ਼ਚਾ ਕਰਨਾ ਕੀਤਾ।
1: ਇੱਕ ਸਮ ਸਭ ਵਿਖੇ ਸਮਾਇਆ,
0: ਦੇਖੋ ਸਾਧ ਸੰਗਤ ਜੀ ਆਹ ਬਚਨ ਜਿਹੜਾ ਨਾ ਇਹ ਯਾਦ ਰੱਖਣ ਵਾਲਾ ਹੈ। ਹੁਣ ਕਈ ਲੋਕਾਂ ਨੇ ਉਹਨਾਂ ਨੇ ਕਹਿ ਦਿੱਤਾ ਕਿ ਦੇਖੋ ਮੈਂ ਕੱਲ ਵੀ ਬੇਨਤੀ ਕੀਤੀ, ਕਈਆਂ ਨੇ ਆਪਣੀਆਂ ਸੰਪਰਦਾਵਾਂ ਤੋੜ ਲਈਆਂ, ਉਹਨਾਂ ਨੇ ਕਿਹਾ ਕਿ ਜੀ ਦੇਖੋ ਉਹ ਮੈਂ ਉਹਨਾਂ ਦੇ ਕਹਿ ਮੁਤਾਬਕ ਕਹਿ ਰਿਹਾ, ਇਹ ਮੇਰਾ ਜਾਂ ਇਹ ਇੱਥੋਂ ਦਾ ਕੋਈ ਵਚਨ ਨਹੀਂ ਹੈ। ਉਹਨਾਂ ਨੇ ਇਸ ਤਰ੍ਹਾਂ ਮਨ ਘੜਤ ਕਹਾਣੀਆਂ ਬਣਾ ਲਈਆਂ ਕਿ ਸਤਿਗੁਰੂ ਮਹਾਰਾਜ ਜੀ ਪਿੱਛੋਂ ਨਿਕਲੇ। ਜਦੋਂ ਮੈਂ ਪਿਆਰੇ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ, ਕਿਉਂਕਿ ਸਾਨੂੰ ਪੜ੍ਹਨਾ ਪੈਂਦਾ, ਹਰ ਕਿਸੇ ਦਾ ਧਿਆਨ ਉਹਨਾਂ ਦਾ ਵੀ ਜਿਹੜਾ ਇਤਿਹਾਸ ਪੜ੍ਹਨਾ ਪਵੇਗਾ, ਤਾਂ ਹੀ ਤਾਂ ਪਤਾ ਲੱਗੇਗਾ ਕਿ ਉਹ ਕਿਸ ਤਰ੍ਹਾਂ ਇਹਦੇ ਵਿੱਚ ਖਾਮੀਆਂ ਕਰਦੇ ਹਨ, ਆਪਣੀ ਗੱਲ ਦਾ ਪ੍ਰਚਾਰ ਕਰਦੇ। ਉਹਨਾਂ ਨੇ ਇਹ ਗੱਲਾਂ ਨੂੰ ਲੈ ਕਰਕੇ ਇਹ ਕਹਿ ਦਿੱਤਾ ਕਿ ਦੇਖੋ ਸਤਿਗੁਰੂ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾ ਗਏ, ਉਹ ਤੋਂ ਬਾਅਦ ਉਹ ਜਿਹੜਾ ਹੈ ਸਿੱਖ ਲੱਕੜਾਂ ਵਾਲਾ ਉਹਨੂੰ ਮਹਾਰਾਜ ਜੀ ਦੇ ਦਰਸ਼ਨ ਹੋਏ। ਉਹ ਜਿਹੜਾ ਮਹਾਂਪੁਰਖ ਜਿਹੜਾ ਹੈ ਤੇ ਉਹਨੂੰ ਸਤਿਗੁਰੂ ਮਹਾਰਾਜ ਜੀ ਨੇ ਦਰਸ਼ਨ ਦੇਣੇ ਕੀਤੇ ਤੇ ਜੇ ਮਹਾਰਾਜ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤਾ ਇਹਦਾ ਮਤਲਬ ਸਤਿਗੁਰੂ ਮਹਾਰਾਜ ਜੀ ਤਨ ਕਰਕੇ ਮੌਜੂਦ ਸੀ। ਫਿਰ ਮਹਾਰਾਜ ਜੀ ਪੰਜਾਬ ਦੇ ਵਿੱਚ ਉੱਥੇ ਚਲ ਗਏ। 100 ਸਾਲ ਦੀ ਬਾਅਦ ਦੇ ਵਿੱਚ ਇਹ 40 ਸਾਲ ਤੇ ਉਹ ਤੋਂ ਵੱਧ 100 ਸਾਲ ਦੀ ਆਰਵਲਾ ਭੋਗ ਕਰਕੇ ਗੁਰਤਾ ਗੱਦੀ ਫਲਾਣੇ ਨੂੰ ਦੇ ਕਰਕੇ ਗਏ, ਟਿਮਕਾਣੇ ਨੂੰ ਦੇ ਕਰਕੇ ਗਏ। ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਪਿਆਰੀ ਉਹ ਮਨ ਘੜਤ ਕਹਾਣੀ ਆ। ਹੁਣ ਦੇਖੋ ਸੰਗਤਾਂ ਨੇ ਜੋ ਇੱਥੇ ਬਚਨ ਕਰਨਾ ਕੀਤਾ, ਗੁਰੂ ਕੇ ਸਿੰਘ ਉਹ ਕਹਿੰਦੇ ਹਨ ਗੁਰ ਇੱਕ ਸਮ ਸਭ ਵਿਖੇ ਸਮਾਇਓ, ਕਿ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਮਾਨਤਾ ਦੇ ਰੂਪ ਦੇ ਵਿੱਚ ਹਰ ਥਾਂ ਦੇ ਵਿੱਚ ਪਰਿਪੂਰਨ ਹੋ ਰਹੇ ਹਨ। ਜੋ ਆਪਾਂ ਬਚਨ ਪੜ੍ਹਦੇ ਨਾ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਸਤਿਗੁਰੂ ਮਹਾਰਾਜ ਸਦਾ ਸਦਾ ਦੇ ਲਈ ਕਦੇ ਆਉਂਦੇ ਤੇ ਕਦੇ ਜਾਂਦੇ ਨਹੀਂ ਹਨ, ਉਹ ਤਾਂ ਅਵਨਾਸ਼ੀ ਪੁਰਖ ਹਨ। ਸਾਰਿਆਂ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਜੋਤ ਜਿਹੜੀ ਹੈ ਸਮਾ ਰਹੀ ਹੈ। ਅੱਜ ਵੀ ਪਿਆਰਿਓ ਭਾਵਨਾ ਵਾਲੇ ਇਹੀ ਬਚਨ ਕਰਦੇ ਕਿ ਸਤਿਗੁਰੂ ਮਹਾਰਾਜ ਸਾਰਿਆਂ ਦੇ ਵਿੱਚ ਸਮਾਏ ਹੋਏ, ਅੱਜ ਵੀ ਕਿੱਥੇ ਨਹੀਂ ਗਏ, ਅੱਜ ਵੀ ਇਹ ਧਰਤੀ ਦੇ ਉੱਤੇ ਤੇ ਸਿੱਖਾਂ ਦੀ ਮਦਦ ਕਰਨ ਦੇ ਲਈ, ਮਹਾਰਾਜ ਜੀ ਇਮਦਾਦ ਕਰਨ ਦੇ ਲਈ ਮੌਜੂਦ ਹਨ।
1: ਜਹ ਸਿਮਰੇ ਤਹਿ ਹਾਜ਼ਰ ਹੈ।
0: ਹਾਂ, ਕਿ ਮਹਾਰਾਜ ਨੂੰ ਜੇ ਚੇਤੇ ਕਰਨਾ, ਬੁਲਾਉਣਾ ਨਾ ਮਦਦ ਦੇ ਲਈ ਤੇ ਮਹਾਰਾਜ ਨੂੰ ਮਹਾਰਾਜ ਜੀ ਦਾ ਸਿਮਰਨ ਕਰਨਾ ਪਵੇਗਾ। ਜਿਹੜਾ ਸਿਮਰਨ ਕਰੇਗਾ, ਜਿਹੜਾ ਮਹਾਰਾਜ ਜੀ ਨੂੰ ਯਾਦ ਕਰੇਗਾ, ਸਭ ਥਾਈ ਹੋਏ ਸਹਾਏ, ਹਰ ਥਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਉਹਦੀ ਸਹਾਇਤਾ ਕਰਦੇ ਹਨ।
1: ਸਭ ਸਿੱਖਾਂ ਕੀ ਸ਼ਰਧਾ ਲਹੈ,
0: ਤੇ ਹਰ ਗੁਰੂ ਕੇ ਸਿੱਖਾਂ ਦੀ ਸ਼ਰਧਾ ਸਤਿਗੁਰੂ ਮਹਾਰਾਜ ਸੇਵਕ ਕੋ ਨਿਕਟੀ ਹੋਏ ਦਿਖਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਉੱਥੇ ਭੱਜ ਭੱਜ ਕਰਕੇ ਸੇਵਕਾਂ ਦੀ ਰਾਖੀ ਕਰਦੇ ਹਨ।
1: ਜਨਮ ਮਰਨ ਪ੍ਰਾਪਤ ਕਛ ਨਾਹੀ,
0: ਸਤਿਗੁਰੂ ਮਹਾਰਾਜ ਨਾ ਜਨਮ ਤੇ ਮੌਤ ਦੇ ਗੇੜੇ ਦੇ ਵਿੱਚ ਨਹੀਂ ਆਉਂਦੇ ਹਨ। ਭਾਵ ਕੇ ਜੋ ਆਪਾਂ ਸ਼ਬਦ ਪੜ੍ਹਦੇ ਨਾ ਸਾਧ ਸੰਗਤ ਜੀ ਕਿ ਜਨਮ ਮਰਨ ਦੋਹੋਂ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਉਹ ਤਾਂ ਪਰਉਪਕਾਰ ਕਰਨ ਦੇ ਲਈ ਆਉਂਦੇ, ਨਾ ਉਹ ਜਨਮ ਦੇ ਗੇੜ ਦੇ ਵਿੱਚ ਨਾ ਉਹ ਮੌਤ ਦੇ ਗੇੜ।

0: ਮਾਤਾ ਸ਼ੁਭ ਮਤ ਵਾਲੇ ਲੋਕ ਜਿਹੜੇ ਹਨ ਉਹਨਾਂ ਦੀ ਸਹਾਇਤਾ ਕਰਨ ਦੇ ਲਈ,
1: ਦੁਸ਼ਟ ਨਰਨ ਕੀ ਜੜਾ,
0: ਜਿਹੜੇ ਦੁਸ਼ਟ ਮਨੁੱਖ ਜਿਹੜੇ ਹਨ ਉਹਨਾਂ ਦੀਆਂ ਜੜਾਂ ਨੂੰ ਪੁੱਟਣ ਦੇ ਲਈ,
1: ਜਗਤ ਵਿਖੇ ਵਿਸਤਾਰ,
0: ਜੋ ਸ਼ੁਭ ਮਤ ਜਿਹੜੀ ਹੈ ਉਹ ਸ਼ੁਭ ਮਤ ਨੂੰ ਸੰਸਾਰ ਦੇ

0: ਪਾਉਣ ਦੇ ਲਈ, ਕੁਕਰਮਾਂ ਦਾ ਨਾਸ਼ ਕਰਨ ਦੇ ਲਈ,
1: ਭਗਤਨ ਕੋ ਜਗਤ ਉਧਾਰਨ,
0: ਤੇ ਆਪਣੇ ਜਿਹੜੇ ਭਗਤ ਜਨ ਜਿਹੜੇ ਹਨ ਉਹਨਾਂ ਦਾ ਸੰਸਾਰ ਦੇ ਵਿੱਚੋਂ ਉਧਾਰ ਕਰਨ ਦੇ ਲਈ,
1: ਭਾਰ ਕਨ ਤਾਪ ਵਿਦਾਰ,
0: ਜਿਹੜਾ ਧਰਤੀ ਦਾ ਪਹਾੜ ਜਿਹੜਾ ਹੈ ਤੇ ਧਰਤੀ ਦਾ ਤਾਪ ਜਿਹੜਾ, ਤਾਪ ਤੇ ਪਹਾੜ ਜਿਹੜਾ ਉਹਨੂੰ ਨਾਸ਼ ਕਰਨ ਦੇ ਲਈ,
1: ਹਰ ਸੰਤਨ ਦਰੋਹੀ ਬਹੁ ਮਾਰਨ,
0: ਜਿਹੜੇ ਵਾਹਿਗੁਰੂ ਜੀ ਦੇ ਤੇ ਮਹਾਂਪੁਰਖਾਂ ਦੇ ਜਿਹੜੇ ਦਰੋਹੀ ਜਿਹੜੇ ਹਨ ਉਹਨਾਂ ਨੂੰ ਮਾਰਨ ਦੇ ਲਈ,
1: ਸਤਨਾਮ ਸਿਮਰਾਵਨ ਕਾਰਨ,
0: ਤੇ ਨਾਲ ਸੰਗਤ ਦੇ ਵਿੱਚ ਉਹ ਪਰਮਾਤਮਾ ਦਾ ਸੱਚਾ ਨਾਮ ਜਿਹੜਾ ਹੈ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਉਹਦਾ ਸਿਮਰਨ ਕਰਾਉਣ ਦੇ ਲਈ,
1: ਗੁਰੂ ਸਭ ਕਾਰਨ ਕਰ,
0: ਉਹ ਮਹਾਂਪੁਰਖ ਕਹਿੰਦਾ ਕਿ ਦੇਖੋ ਭਾਈ ਸਤਿਗੁਰੂ ਮਹਾਰਾਜ ਧੰਨ

0: ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਲੱਖਾਂ ਪ੍ਰਾਣੀਆਂ ਦਾ ਉਧਾਰ ਕਰਨਾ ਕੀਤਾ, ਭਾਉ ਸਾਗਰ ਤੋਂ ਉਤਾਰ ਦਿੱਤਾ।
1: ਅਦਭੁਤ ਚਲਿਤ ਲਖੇ ਨਹਿ ਜਾਹੀ,
0: ਉਹਨਾਂ ਦੇ ਚਰਿੱਤਰ ਬਹੁਤ ਜ਼ਿਆਦਾ

0: ਜੋਗੀ ਛਨ ਕੇ ਧਿਆਨ ਪਸੰਦ
1: ਜਿਹੜੇ ਜੋਗੀਸ਼ਵਰ ਜਿਹੜੇ ਹਨ ਉਹਨਾਂ ਦੇ ਧਿਆਨ ਦੇ ਵਿੱਚ ਉਹ ਵਸਦੇ ਹਨ।
0: ਸੁਰ ਮੁਨ ਜਨ ਸੇਵ ਕਰਨ
1: ਤੇ ਸੁਰ ਨਰ ਮੁਨ ਜਨ ਇਹ ਸਾਰੇ ਮਹਾਂਪੁਰਖ ਜਿਹੜੇ ਉਹ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਦੇ ਹਨ।
0: ਕੀਤਕ ਕਾਰਨ ਤੇ ਤਨ ਧਰਾ
1: ਤੇ ਇਸ ਤਰ੍ਹਾਂ ਬਹੁਤ ਸਾਰੇ ਕਾਰਨ ਹਨ ਜਿਸ ਕਰਕੇ ਸਤਿਗੁਰੂ ਮਹਾਰਾਜ ਜੀ ਆਪਣਾ ਤਨ ਧਾਰਨ ਕਰਦੇ। ਜਿਸ ਤਰ੍ਹਾਂ ਕਿ ਅੱਜ ਦਾ ਪਾਵਨ ਦਿਹਾੜਾ ਪਿਆਰਿਓ ਆਪਾਂ ਬਹੁਤ ਭਾਵਨਾ ਦੇ ਨਾਲ ਬਣਾ ਰਹੇ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਬਚਨ ਕਰਨਾ ਕੀਤਾ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਲਈ ਪੂਰੀ ਇੱਕ ਪੰਕਤੀ ਸਤਿਗੁਰੂ ਮਹਾਰਾਜ ਨੇ ਦਿੱਤੀ ਹੈ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਕਿ ਸਾਧ ਸੰਗਤ ਜੀਓ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਧਿਆਨ ਧਾਰਨ ਕਰਨਾ ਕਰੋ ਜਿਸ ਡਿੱਠੇ ਸਭ ਦੁੱਖ ਜਾਏ ਤੇ ਜਿਨ੍ਹਾਂ ਦੀ ਨਦਰੇ ਇਨਾਇਤ ਤੁਹਾਡੇ ਉੱਤੇ ਪੈ ਜਾਵੇ। ਕਿਰਪਾ ਕਟਾਖਿਆ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਜੇ ਤੁਹਾਨੂੰ ਵੇਖ ਲਿਆ ਤੇ ਸਾਡੇ ਤੁਹਾਡੇ ਸਾਰੇ ਦੁੱਖ ਦਲਿੱਦਰਤਾ ਜੋ ਹੈ ਇਹ ਨਾਸ਼ ਹੋ ਜਾਵੇਗੀ, ਇਹ ਖਤਮ ਹੋ ਜਾਵੇਗੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪਿਆਰਿਓ ਅੱਜ ਆਪਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਅਵਤਾਰ ਧਾਰਨ ਦਾ ਗੁਰਪੁਰਬ ਜਿਹੜਾ ਹੈ ਇਹ ਆਪਾਂ ਮਨਾ ਰਹੇ ਹਾਂ। ਬੇਅੰਤ ਕੌਤਕ ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਕਰਨੇ ਕੀਤੇ ਤੇ ਇਹ ਆਪਾਂ ਬਚਨ ਪੜ੍ਹਦੇ ਹਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਕਿ ਬਾਲਕ ਜਾਨ ਨਾ ਭੁੱਲੀਆ ਰੇ ਤਿਰ ਭਵਨ ਕੋ ਕਰਤਾ ਰੇ ਕਿ ਭਾਈ ਬੱਚਾ ਜਾਣ ਕਰਕੇ ਛੋਟੀ ਉਮਰ ਜਾਣ ਕਰਕੇ ਸੰਗਤ ਜੀ ਤੁਸੀਂ ਭੁਲੇਖੇ ਦੇ ਵਿੱਚ ਨਾ ਆਓ। ਇਹ ਤਾਂ ਤਿਰ ਭਵਨ ਆ, ਤਿੰਨਾਂ ਭਵਨਾਂ ਦੇ ਇਹ ਕਰਤਾ ਧਰਤਾ ਹਨ, ਤਿੰਨਾਂ ਭਵਨਾਂ ਦਾ ਇਹ ਉਧਾਰ ਕਰਨ ਵਾਲੇ ਹਨ। ਇਹੋ ਜਿਹੇ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਪੰਡਿਤ ਪਿਆਰਿਓ ਤੇ ਉਹ ਆਇਆ ਸੀ ਨਾ ਉਹ ਲਾਲ ਚੰਦ ਪੰਡਿਤ ਜਿਹੜਾ ਜਦੋਂ ਪੰਜੋਖਰਾ ਸਾਹਿਬ ਜੋ ਹਰਿਆਣਾ ਦੇ ਵਿੱਚ ਇਹ ਪਾਵਨ ਅਸਥਾਨ ਸਾਧ ਸੰਗਤ ਜੀ ਜਿੱਥੇ ਵਿਰਾਜਮਾਨ ਹਨ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਦੇ ਵੱਲ ਜਾ ਰਹੇ ਸਨ ਉੱਥੇ ਸੰਗਤਾਂ ਨੇ ਬੇਨਤੀਆਂ ਕੀਤੀਆਂ, ਉੱਥੇ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਪੜਾਅ ਕਰਨਾ ਕੀਤਾ, ਡੇਰਾ ਕਰਨਾ ਕੀਤਾ। ਤੇ ਇਹ ਪੰਡਿਤ ਜਿਹੜਾ ਨਾ ਪਿਆਰਿਓ ਇਹ ਜਾਤੀ ਅਭਿਮਾਨੀ, ਇੱਕ ਤਾਂ ਇਹਨੂੰ ਆਪਣੀ ਜਾਤ ਦਾ ਬੜਾ ਅਭਿਮਾਨ ਬੜਾ ਗਰੂਰ ਹੈ ਤੇ ਨਾਲ ਇਹ ਬਹੁਤ ਵੱਡਾ ਵਿਦਵਾਨ ਬਹੁਤ ਵੱਡਾ ਪੰਡਿਤ ਸੀ, ਆਪਣੇ ਗਿਆਨ ਦੇ ਉੱਤੇ ਇਹਨੂੰ ਬੜਾ ਮਾਣ ਮਹਿਸੂਸ ਹੁੰਦਾ ਤੇ ਇਹ ਵਿਚਰਦਾ ਵਿਚਰਦਾ ਜਦੋਂ ਵੇਖਿਆ ਕਿ ਭਾਈ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਉਹ ਇਸ ਪਾਵਨ ਅਸਥਾਨ ਤੇ ਆਈਆਂ ਹੋਈਆਂ ਹਨ, ਡੇਰੇ ਲੱਗੇ ਹੋਏ ਹਨ, ਇਹਨੇ ਪੁੱਛਿਆ ਕਿ ਭਾਈ ਤੁਸੀਂ ਕਿਉਂ ਆਏ ਹੋ, ਕਿਸ ਤਰ੍ਹਾਂ ਆਏ ਹੋ, ਕੌਣ ਹੈ, ਕਿਹੜਾ ਜਥਾ ਹੈ? ਤੇ ਉਹਨਾਂ ਸੰਗਤਾਂ ਨੇ ਸਿੱਖਾਂ ਨੇ ਬਚਨ ਕੀਤਾ ਕਿ ਪੰਡਿਤ ਜੀ ਅਸੀਂ ਆਪਣੇ ਗੁਰੂ ਜੀ ਦੇ ਨਾਲ ਆਏ ਹਾਂ ਤੇ ਅੱਗੇ ਅਸਾਂ ਨੇ ਦਿੱਲੀ ਦੇ ਵਿੱਚ ਜਾਣਾ ਹੈ। ਤੇ ਪੰਡਿਤ ਨੇ ਬਚਨ ਕੀਤਾ ਕਿ ਤੁਹਾਡਾ ਗੁਰੂ ਕੌਣ ਹੈ? ਤੇ ਉਸ ਵੇਲੇ ਸੰਗਤਾਂ ਨੇ ਦਰਸ਼ਨ ਕਰਾਏ ਕਿ ਉਹ ਮਿੱਟੀ ਦੇ ਵਿੱਚ ਜੋ ਖੇਡ ਰਹੇ ਹਨ ਖੇਡ ਰਹੇ ਨਾ ਬਾਲਕ ਸਰੂਪ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਇਹ ਹੁਣ ਸਾਡੇ ਮੌਜੂਦਾ ਸਤਿਗੁਰੂ ਜੀ ਹਨ, ਉਹਨਾਂ ਦੇ ਨਾਲ ਅਸੀਂ ਆਏ ਤੇ ਦਿੱਲੀ ਦੇ ਵੱਲ ਜਾਣਾ। ਉਹਨੇ ਬਚਨ ਕੀਤਾ ਕਿ ਉਹ ਬਾਲਕ ਉਹ ਛੋਟਾ ਜਿਹਾ ਬੱਚਾ ਜਿਹੜਾ ਉੱਥੇ ਮਿੱਟੀ ਦੇ ਵਿੱਚ ਬੱਚਿਆਂ ਦੇ ਨਾਲ ਖੇਡ ਰਿਹਾ ਉਹ ਤੁਹਾਡਾ ਗੁਰੂ ਹੈ? ਤੇ ਕਹਿਣ ਲੱਗੇ ਹਾਂਜੀ ਉਹੀ ਸਾਡੇ ਗੁਰੂ ਹਨ। ਤੇ ਨਾਲ ਉਹਨੇ ਬਚਨ ਕਰਨਾ ਕੀਤਾ ਨਾ ਕੀ ਦੱਸਿਆ ਤੇ ਸੰਗਤਾਂ ਨੇ ਬਚਨ ਕੀਤਾ, ਸਿੱਖਾਂ ਨੇ ਕਿਹਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਤੇ ਹੱਸ ਕੇ ਕਹਿਣ ਲੱਗਾ ਕਿ ਛੋਟਾ ਜਿਹਾ ਬੱਚਾ, ਨਾਮ ਵੀ ਬਹੁਤ ਵੱਡਾ ਇਹਨਾਂ ਨੇ ਰੱਖਣਾ ਕੀਤਾ ਸ਼੍ਰੀ ਗੁਰੂ, ਗੁਰੂ ਜਿਨ੍ਹਾਂ ਨੂੰ ਮੰਨਦੇ। ਤੇ ਨਾਲ ਉਹਨੇ ਬਚਨ ਕੀਤਾ ਕਿ ਤ੍ਰੇਤਾ ਦੁਆਪਰ ਯੁੱਗ ਦੇ ਅਵਤਾਰੀ ਕ੍ਰਿਸ਼ਨ ਭਗਵਾਨ ਜੀ ਹਨ ਤੇ ਕ੍ਰਿਸ਼ਨ ਭਗਵਾਨ ਤੋਂ ਵੀ ਵੱਡਾ ਇਹਨਾਂ ਨੇ ਆਪਣਾ ਨਾਮ ਹਰੀ ਕ੍ਰਿਸ਼ਨ ਕਰਕੇ ਰੱਖਣਾ ਕੀਤਾ। ਤੇ ਬਚਨ ਕੀਤਾ ਮੈਂ ਇਹੋ ਜਿਹੇ ਬੱਚਿਆਂ ਨੂੰ ਗੁਰੂ ਨਹੀਂ ਮੰਨਾਂਗਾ, ਜੇ ਉਦੋਂ ਮੰਨਾਂਗਾ ਤੇ ਇਹ ਜਿਸ ਤਰ੍ਹਾਂ ਕਿ ਕ੍ਰਿਸ਼ਨ ਭਗਵਾਨ ਉਹ ਸਾਡੇ ਗੁਰੂ ਹਨ, ਉਹਨਾਂ ਨੇ ਗੀਤਾ ਦਾ

0: ਜੇ ਇਹਨਾਂ ਨੇ ਇੱਕ ਵੀ ਸ਼ਲੋਕ ਦੇ ਅਰਥ ਕਰ ਦਿੱਤੇ ਤੇ ਮੈਂ ਸਮਝਾਂਗਾ ਕਿ ਜੀ ਇਹ ਪੂਰਾ ਗੁਰੂ ਹੈ ਕਰਕੇ। ਇਹ ਮੇਰੀ ਸ਼ਰਤ ਹੈ, ਨਹੀਂ ਤਾਂ ਮੈਂ ਇਹਨਾਂ ਨੂੰ ਗੁਰੂ ਨਹੀਂ ਮੰਨਣਾ। ਤੇ ਉਹਨੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਰੌੜਾ ਪਾ ਦਿੱਤਾ ਕਿ ਦੇਖੋ ਜੀ ਛੋਟਾ ਜਿਹਾ ਬੱਚਾ ਬਾਲਕ ਜਿਹੜਾ ਹੈ ਉਹਨੂੰ ਗੁਰੂ ਬਣਾ ਦਿੱਤਾ, ਇਹ ਕਰ ਦਿੱਤਾ, ਉਹ ਕਰ ਦਿੱਤਾ। ਸਿੱਖਾਂ ਨੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਤਾਈ ਉਹਨਾਂ ਦੇ ਤਾਈ ਵਚਨ ਕੀਤਾ ਤੇ ਮਹਾਰਾਜ ਨੇ ਪਿਆਰੇ ਉਹ ਬਾਲ ਅਵਸਥਾ ਦੇ ਵਿੱਚ ਪਾਤਸ਼ਾਹ ਜੀ ਨੇ ਕਿਹਾ ਕਿ ਜਾਓ ਭਾਈ, ਜਾ ਕਰਕੇ ਉਹ ਪੰਡਿਤ ਨੂੰ ਲੈ ਕੇ ਆਓ, ਉਹਨੂੰ ਬੋਲੋ ਕਿ ਜੀ ਅਸੀਂ ਇਹਦਾ ਜਵਾਬ ਨਹੀਂ ਦੇਣਾ, ਅਸੀਂ ਗੀਤਾ ਦੇ ਅਰਥ ਨਹੀਂ ਕਰਨੇ, ਤੂੰ ਜਿਹਨੂੰ ਮਰਜ਼ੀ ਲੈ ਕਰਕੇ ਆ, ਅਸੀਂ ਉਹ ਤੋਂ ਗੀਤਾ ਦੇ ਅਰਥ ਕਰਾਉਣੇ ਹਨ। ਤੇ ਉਹ ਸੁਣ ਕਰਕੇ ਤਾਂ ਔਰ ਜ਼ਿਆਦਾ ਪ੍ਰਸੰਨ ਹੋ ਗਿਆ, ਮਨ ਵਿੱਚ ਸੀ ਕਿ ਚਲੋ ਮੈਂ ਕੋਈ ਸਲੋਕ ਦੱਸਿਆ ਤੇ ਇਹਨਾਂ ਨੇ ਅਰਥ ਕਰ ਦਿੱਤਾ ਤੇ ਮੇਰੀ ਬੇਇੱਜ਼ਤੀ ਹੋ ਜਾਵੇਗੀ। ਉਹੀ ਇਲਾਕੇ ਦਾ ਰਹਿਣ ਵਾਲਾ ਪਿਆਰਿਓ, ਇੱਕ ਝਿਊੜ ਜਿਹੜਾ ਹੈ, ਸ਼ੱਜੂ ਝਿਊੜ ਜਿਹੜਾ ਨਾਮ ਹੈ, ਇਹ ਬਚਪਨ ਤੋਂ ਹੀ ਪਿਆਰਿਓ ਇਹਦੀ ਦਿਮਾਗੀ ਹਾਲਾਤ ਠੀਕ ਨਹੀਂ ਸੀ, ਦਿਮਾਗ ਦੇ ਵਿੱਚ ਨੁਕਸ ਪਿਆ ਹੋਇਆ ਸੀ ਤੇ ਇਹ ਸ਼ਦਾਈ ਸੀ, ਕਮਲਾ ਸੀ ਇਹ, ਤੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕਰਕੇ ਪਾਣੀ ਭਰਨਾ ਇਤਿਆਦਿਕ ਛੋਟੇ ਮੋਟੇ ਸੇਵਾ ਦੇ ਕੰਮ ਕਰਿਆ ਕਰਦਾ ਤੇ ਸਦਾ ਮੂੰਹ ਦੇ ਵਿੱਚੋਂ ਪਿਆਰਿਓ ਥੁੱਕ ਜਿਹੜਾ ਰਾਲ ਜਿਹੜੀ ਹੈ ਗਿਰਦੀ ਰਹਿੰਦੀ ਸੀ, ਜਿਹਦੇ ਨਾਲ ਪਤਾ ਹੀ ਲੱਗ ਜਾਂਦਾ ਦੂਰੋਂ ਹੀ ਜਿਹੜੇ ਦਿਮਾਗੀ ਤੌਰ 'ਤੇ ਠੀਕ ਨਹੀਂ ਹੁੰਦੇ ਹਨ, ਦੂਰੋਂ ਹੀ ਪਿਆਰਿਓ ਆਪਾਂ ਉਹਨਾਂ ਨੂੰ ਵੇਖ ਕਰਕੇ ਪਤਾ ਲੱਗ ਜਾਂਦਾ ਕਿ ਭਾਈ ਇਹਦੀ ਦਿਮਾਗੀ ਹਾਲਾਤ ਠੀਕ ਨਹੀਂ ਹੈ, ਦਿਮਾਗ ਕਰਕੇ ਕਮਜ਼ੋਰ ਹੈ। ਇਸ ਤਰ੍ਹਾਂ ਛੱਜੂ ਝਿਊਰ ਜਿਹੜਾ ਨਾ ਪਿਆਰਿਓ ਉਹਨੂੰ ਲੈ ਕਰਕੇ ਇਹਨੇ ਆਉਣਾ ਕੀਤਾ ਤੇ ਕਹਿਣ ਲੱਗਾ ਕਿ ਜੀ ਆਹ ਵਿਅਕਤੀ ਤੁਸੀਂ ਕਿਹਾ ਨਾ ਕਿ ਜਿਹਨੂੰ ਮਰਜ਼ੀ ਲੈ ਕਰਕੇ ਆਓ ਤੇ ਉਹ ਤੋਂ ਅਸਾਂ ਨੇ ਗੀਤਾ ਦੇ ਅਰਥ ਕਰਾਉਣੇ ਹਨ। ਇੱਕ ਤਾਂ ਪਿਆਰਿਓ ਉਹ ਮੰਦਮਤੀ ਸੀ ਤੇ ਨਾਲ ਗੂੰਗਾ ਤੇ ਬੋੜਾ ਵੀ ਸੀ, ਬੋਲ ਨਹੀਂ ਸਕਦਾ, ਕੰਨਾਂ ਦੇ ਰਾਹੀਂ ਉਹਨੂੰ ਕੋਈ ਬਚਨ ਸਪਣ ਨਹੀਂ ਹੁੰਦੇ ਸਨ। ਤੇ ਕਹਿੰਦਾ ਕਿ ਆਹ ਜਿਹੜਾ ਮੈਂ ਵਿਅਕਤੀ ਲੈ ਕਰਕੇ ਆਇਆ, ਜੇ ਇਹਨੇ ਗੀਤਾ ਦੇ ਅਰਥ ਕਰ ਦਿੱਤੇ ਤੇ ਮੈਂ ਕਵਾਂਗਾ ਕਿ ਜੀ ਇਹ ਤੁਹਾਡਾ ਗੁਰੂ ਪੂਰਾ ਗੁਰੂ ਹੈ। ਤੇ ਮਹਾਰਾਜ ਜੀ ਦੇ ਕੋਲ ਉਹਨੂੰ ਲਿਆਉਣਾ ਕੀਤਾ ਪਿਆਰਿਓ, ਛੱਜੂ ਝਿਊਰ ਜਿਹੜਾ ਹੈ ਉਹਨੂੰ ਉੱਥੇ ਬਿਠਾ ਦਿੱਤਾ ਗਿਆ ਮੇਰੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ, ਕਿਉਂਕਿ ਬਾਲ ਅਵਸਥਾ ਦੇ ਵਿੱਚ ਸਨ। ਜਿਸ ਤਰ੍ਹਾਂ ਬੱਚੇ ਜਿਹੜੇ ਨਿੱਕੀਆਂ ਛੜੀਆਂ ਜਿਹੜੀਆਂ ਲੱਕੜਾਂ ਲੈ ਕਰਕੇ ਖੇਡਦੇ ਰਹਿੰਦੇ, ਉਹ ਮੁਬਾਰਕ ਛੜੀ ਜੋ ਹੱਥ ਦੇ ਵਿੱਚ ਧਾਰਨ ਕਰਕੇ ਰੱਖਦੇ ਸਨ, ਉਹ ਛੜੀ ਜਾ ਕਰਕੇ ਉਹਦੇ ਸਿਰ ਦੇ ਉੱਤੇ ਰੱਖ ਦਿੱਤੀ ਤੇ ਵਚਨ ਕੀਤਾ ਕਿ ਭਾਈ ਤੂੰ ਉਚਾਰਨ ਕਰ ਸਤਨਾਮ ਸ਼੍ਰੀ ਵਾਹਿਗੁਰੂ। ਉਹਨੇ ਇਸ ਤਰ੍ਹਾਂ ਹੀ ਉਚਾਰਨ ਕਰਨਾ ਕੀਤਾ ਤੇ ਉਹਦੇ ਸਿਰ ਦੇ ਉੱਤੇ ਛੜੀ ਰੱਖ ਦਿੱਤੀ ਤੇ ਮਹਾਰਾਜ ਨੇ ਵਚਨ ਕੀਤਾ, ਪੰਡਿਤ ਜੀ ਹੁਣ ਪੁੱਛੋ ਜੋ ਪੁੱਛਣਾ। ਫਿਰ ਪਿਆਰਿਓ ਪੰਡਿਤ ਨੇ ਕੀ ਕੀਤਾ ਤੇ ਫਿਰ ਗੀਤਾ ਦੇ ਜਿਹੜੇ ਔਖੇ ਸਲੋਕ ਜਿਹੜੇ ਹਨ ਉਹ ਉਹਨੇ ਉਚਾਰਨ ਕੀਤਾ, ਉਹਦਾ ਪਾਠ ਕਰਨਾ ਕੀਤਾ। ਤੇ ਜਦੋਂ ਹਾਲੇ ਇਹ ਸਲੋਕ ਪੜ੍ਹਦਾ ਹੀ ਹੈ, ਉਚਾਰਨ ਹੀ ਕਰਦਾ ਤੇ ਉਹ ਛੱਜੂ ਝਿਊੜ ਜਿਹੜਾ ਤੁਰੰਤ ਪਿਆਰਿਓ ਉਹਦਾ ਜਵਾਬ ਦੇ ਦਿੰਦਾ, ਉਹਦਾ ਉੱਤਰ ਦੇ ਦਿੰਦਾ। ਵੇਖ ਕਰਕੇ ਬਹੁਤ ਜ਼ਿਆਦਾ ਦੰਗ ਹੋ ਗਿਆ, ਕਹਿਣ ਲੱਗਾ ਨਹੀਂ ਭਾਈ, ਬਾਲਕ ਜਾਨ ਨਾ ਭੁੱਲਿਆ ਰੇ, ਤਿਰ ਭਵਨ ਕੋ ਕਰਤਾ ਰੇ, ਕਿ ਮੈਂ ਤਾਂ ਬਾਲਕ ਜਾਣ ਕਰਕੇ ਭੁੱਲਿਆ, ਮੈਂ ਭੁੱਲ ਬੈਠਿਆ ਕਿ ਭਾਈ ਇਹ ਤਾਂ ਛੋਟਾ ਜਿਹਾ ਬਾਲਕ ਹੈ, ਲੇਕਿਨ ਅੱਜ ਮੈਨੂੰ ਪਤਾ ਚੱਲ ਗਿਆ ਕਿ ਇਹ ਤਿੰਨਾਂ ਭਵਨਾਂ ਦੇ ਕਰਤਾ ਧਰਤਾ ਹਨ, ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਜਿਸ ਡਿੱਠੇ ਸਭ ਦੁੱਖ ਜਾਏ, ਦਿੱਲੀ ਦੇ ਵਿੱਚ ਪਿਆਰਿਓ ਚੇਚਕ ਦੀ ਮਹਾਂਮਾਰੀ ਫੈਲੀ ਹੋਈ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ, ਆ ਬਿਮਾਰੀਆਂ ਜਿਹੜੀਆਂ ਨਾ, ਆ ਚੇਚਕ ਹੋ ਗਿਆ, ਹੈਜ਼ਾ ਹੋ ਗਿਆ, ਇਸ ਤਰ੍ਹਾਂ ਦੀਆਂ ਅਤੇ ਪਲੇਗ ਆਦਿਕ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ, ਇਹ ਬਿਮਾਰੀਆਂ ਜਦੋਂ ਆ ਜਾਣ ਨਾ ਪਿਆਰਿਓ, ਸ਼ਹਿਰ ਦੇ ਸ਼ਹਿਰ ਖਾਲੀ ਹੋ ਜਾਇਆ ਕਰਦੇ ਸਨ। ਕਦੇ ਪੁੱਛਣਾ ਤੇ ਪਿਆਰਿਓ ਤੇ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ, ਉਹਨਾਂ ਦੇ ਜੀਵਨ ਕਾਲ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੀਆਂ ਮਹਾਂਮਾਰੀਆਂ, ਫਿਰ ਉਹਨਾਂ ਨੂੰ ਮਹਾਂਮਾਰੀ ਦਾ ਨਾਮ ਦਿੱਤਾ ਜਾਂਦਾ, ਜਿਸ ਤਰ੍ਹਾਂ ਕਿ ਆਪਾਂ ਕੋਰੋਨਾ ਦੀ ਮਹਾਂਮਾਰੀ ਨੂੰ ਵੇਖਿਆ, ਇਸ ਤਰ੍ਹਾਂ ਹੀ ਮਹਾਂਮਾਰੀਆਂ ਨਿਕਲਦੀਆਂ ਸਨ ਤੇ ਜੋ ਵੀ ਮਹਾਂਮਾਰੀ ਦੇ ਚਪੇੜ ਦੇ ਵਿੱਚ ਆਇਆ ਉਹ ਬਚਦੇ ਨਹੀਂ ਸਨ। ਅੱਜ ਦਾ ਜ਼ਮਾਨਾ ਜਿਹੜਾ, ਅੱਜ ਪਿਆਰੇ ਵਿਗਿਆਨਿਕ ਅੱਜ ਦਾ ਯੁੱਗ ਹੈ, ਸਾਇੰਟਿਸਟਾਂ ਨੇ ਡਾਕਟਰਾਂ ਨੇ ਬਹੁਤ ਜ਼ਿਆਦਾ ਤਰੱਕੀ ਕਰਨੀ ਕੀਤੀ ਹੈ, ਕਈ ਚੀਜ਼ ਦੀਆਂ ਵੈਕਸੀਨ ਜਿਹੜੀ ਹੈ ਉਹ ਬਣਾ ਦਿੱਤੀ ਗਈ। ਆਪਾਂ ਵੇਖਦੇ ਹਾਂ ਨਾ ਬਚਪਨ ਦੇ ਵਿੱਚ ਹੀ ਬੱਚੇ ਹਾਲੇ ਪੈਦਾ ਹੁੰਦੇ, ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਵੈਕਸੀਨਾਂ ਉਹਨਾਂ ਨੂੰ ਲਾ ਦਿੱਤੀਆਂ ਜਾਂਦੀਆਂ, ਜਿਸ ਕਰਕੇ ਉਹ ਜਿਹੜੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਤੋਂ ਬਚ ਜਾਂਦੇ ਹਨ, ਉਹ ਬਿਮਾਰੀ ਉਹਨਾਂ ਦੇ ਲਾਗੇ ਨਹੀਂ ਲੱਗਦੀ ਹੈ। ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਆ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਲੱਗ ਜਾਵੇ ਤੇ ਉਸ ਵੇਲੇ ਬੰਦੇ ਮਰ ਜਾਂਦੇ ਸਨ, ਬਚਣਾ ਬੜਾ ਔਖਾ ਹੋ ਜਾਂਦਾ। ਤੇ ਦਿੱਲੀ ਦੇ ਵਿੱਚ ਪਿਆਰਿਓ ਪਲੇਗ ਦੀ ਬਿਮਾਰੀ ਤੇ ਨਾਲ ਹੈਜੇ ਦੀ ਬਿਮਾਰੀ ਬਹੁਤ ਜ਼ਿਆਦਾ ਫੈਲੀ ਹੋਈ ਸੀ। ਜਦੋਂ ਸਤਿਗੁਰੂ ਮਹਾਰਾਜ ਜੀ ਉੱਥੇ ਬੰਗਲਾ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ, ਗੁਰੂ ਕੀਆਂ ਸੰਗਤਾਂ ਜਿਹੜੀਆਂ ਪਿਆਰਿਓ ਭਾਵਨਾ ਵਾਲੀਆਂ ਜਦੋਂ ਆਉਂਦੀਆਂ ਹਨ ਰੋਜ਼ ਦਰਸ਼ਨ ਕਰਦੀਆਂ, ਜਦੋਂ ਇਹ ਬਿਮਾਰੀ ਦਾ ਉਹਨਾਂ ਨੂੰ ਪਤਾ ਚੱਲਿਆ, ਕਈ ਗੜੇ ਗੁਰੂ ਕੇ ਸਿੱਖ ਜੋ ਦਿੱਲੀ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਆ ਬਿਮਾਰੀਆਂ ਲੱਗ ਗਈਆਂ ਤੇ ਉਹਨਾਂ ਦੇ ਵਿੱਚੋਂ ਕਈ ਜਿਹੜੇ ਸ਼ਰਧਾਲੂ ਟਹਿਲੂਏ ਜਿਹੜੇ ਉਹ ਗੁਰੂ ਮਹਾਰਾਜ ਜੀ ਦੇ ਕੋਲ ਆਏ ਤੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਆ ਬਿਮਾਰੀ ਲੱਗ ਗਈ ਹੈ। ਤੇ ਵੈਦ ਹਕੀਮ ਕਹਿੰਦੇ ਜੀ ਦਵਾਈ ਖਾਓ ਤੇ ਬਚਣਾ ਬੜਾ ਔਖਾ ਹੈ, ਕਈ ਬੱਚੇ ਬਚ ਮਰ ਰਹੇ ਹਨ। ਤੇ ਬਿਮਾਰੀ ਜਦੋਂ ਵੀ ਲੱਗਦੀ ਨਾ ਬੱਚਿਆਂ ਨੂੰ ਤੇ ਨਾਲ ਜਿਹੜੇ ਕਮਜ਼ੋਰ ਹੁੰਦੇ ਹਨ ਉਹਨਾਂ ਨੂੰ ਸਭ ਤੋਂ ਪਹਿਲੇ ਆਪਣਾ ਖਾਜਾ ਬਣਾਉਂਦੀ ਹੈ। ਤੇ ਆਪ ਜੀ ਕਿਰਪਾ ਕਰਨਾ ਕਰੋ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਸ ਡਿੱਠੇ ਸਭ ਦੁੱਖ ਜਾਏ, ਜਿਨ੍ਹਾਂ ਦੇ ਦਰਸ਼ਨ ਕਰਨ ਕਰਕੇ ਜਾਂ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਜਿਨ੍ਹਾਂ ਦੇ ਵਾਲ ਕਿਰਪਾ ਕਟਾਖ ਦੇ ਨਾਲ ਵੇਖਣਾ ਕੀਤਾ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ। ਮਹਾਰਾਜ ਜੀ ਦੇ ਕੋਲ ਸੰਗਤਾਂ ਆਈਆਂ, ਮਹਾਰਾਜ ਜੀ ਦੇ ਦਰਸ਼ਨ ਜਿਹੜੇ ਉਹ ਸੰਗਤਾਂ ਨੇ ਕਰਨੇ ਕੀਤੇ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਵੱਲ ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖਣਾ ਕੀਤਾ ਤੇ ਬਚਨ ਕਰਨਾ ਕੀਤਾ। ਨਾਲ ਛੋਟਾ ਜਿਹਾ ਬੱਚਾ ਸੀ, ਪਾਤਸ਼ਾਹ ਜੀ ਨੇ ਕਿਹਾ ਕਿ ਸੰਗਤ ਜੀ ਇਹਦੇ ਵਿੱਚ ਇਸ਼ਨਾਨ ਕਰਨਾ ਕਰੋ ਤੇ ਨਾਲ ਵੱਧ ਤੋਂ ਵੱਧ ਸ਼੍ਰੀ ਜਪ ਜੀ ਸਾਹਿਬ ਜੀ ਦੇ ਪਾਠ ਕਰਨਾ ਕਰੋ, ਬਾਣੀ ਦਾ ਜਾਪ ਕਰਨਾ ਕਰੋ, ਇਹ ਬਿਮਾਰੀ ਤੋਂ ਤੁਸੀਂ ਬਚ ਜਾਓਗੇ। ਸ਼ੁਰੂਆਤ ਦੇ ਵਿੱਚ ਥੋੜ੍ਹੀ ਲੋਕ ਸੀ ਪਿਆਰਿਓ ਤੇ ਉਹ ਆਏ ਭਾਵਨਾ ਵਾਲੇ, ਉਹਨਾਂ ਨੇ ਇਸ਼ਨਾਨ ਕੀਤਾ, ਉੱਥੇ ਹੀ ਪਿਆਰਿਓ ਬੰਗਲਾ ਸਾਹਿਬ ਦੇ ਇਰਦ ਗਿਰਦ ਬੈਠ ਕਰਕੇ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਗਏ, ਬਾਣੀ ਦਾ ਜਾਪ ਕਰਦੇ ਗਏ, ਸਿਮਰਨ ਕਰਦੇ ਰਹੇ। ਉਹਨਾਂ ਦੀ ਬਿਮਾਰੀ ਜਦੋਂ ਉਹ ਰਾਜੀ ਹੋ ਗਈ, ਬਹੁਤ ਚੜ੍ਹਦੀ ਕਲਾ ਵਿੱਚ ਹੋ ਗਏ, ਫਿਰ ਵਾਪਸ ਜਦੋਂ ਆਪਣੇ ਘਰਾਂ ਦੇ ਵਿੱਚ ਜਦੋਂ ਗਏ, ਲੋਕਾਂ ਨੇ ਵੇਖਿਆ, ਉਹਨਾਂ ਨੇ ਕਿਹਾ ਜੀ ਤੁਹਾਨੂੰ ਤਾਂ ਬਿਮਾਰੀ ਲੱਗ ਗਈ ਸੀ, ਫਿਰ ਤੁਸੀਂ ਠੀਕ ਕਿਸ ਤਰ੍ਹਾਂ ਹੋਏ? ਉਹਨਾਂ ਨੇ ਬਚਨ ਕੀਤਾ ਕਿ ਇਹ ਤਾਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਫਿਰ ਸੰਗਤਾਂ ਨੇ ਪਿਆਰਿਓ, ਜਦੋਂ ਬੰਦੇ ਦੁਖੀ ਹੁੰਦੇ ਹਨ ਫਿਰ ਬੰਦਾ ਜਿਹੜਾ ਉਹ ਸੱਜੇ ਖੱਬੇ ਨਹੀਂ ਵੇਖਦਾ ਕਿ ਕਿੱਥੇ ਜਾਣਾ ਕਿ ਨਹੀਂ ਜਾਣਾ, ਉਹ ਕਹਿੰਦਾ ਜੀ ਚਲੋ ਭਾਈ ਪਹਿਲੇ ਬਿਮਾਰੀ ਤੋਂ ਬਚਨਾ ਕਰੋ। ਉਹ ਸੰਗਤਾਂ ਭੱਜ ਭੱਜ ਕੇ ਆਈਆਂ, ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ, ਦੀਦਾਰੇ ਕਰਦੇ, ਚਬੱਚੇ ਦੇ ਵਿੱਚ ਇਸ਼ਨਾਨ ਕਰਦੇ, ਵੱਧ ਤੋਂ ਵੱਧ ਸ਼੍ਰੀ ਜਪ ਜੀ ਸਾਹਿਬ ਜੀ ਦੇ ਪਾਠ ਕਰਦੇ ਹਨ, ਉਹ ਨਵੇਂ ਨਰੋਗੇ ਹੋ ਗਏ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਉਹਨਾਂ ਦੀ ਤੰਦਰੁਸਤੀ ਦੀ ਦਾਤ ਬਖਸ਼ਣੀ ਕੀਤੀ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਸਾਰੇ ਦੁੱਖਾਂ ਦਾ ਆਦਿ ਵਿਆਧੀ ਉਪਾਧੀ ਦਾ ਮਹਾਰਾਜ ਜੀ ਨੇ ਨਾਸ਼ ਕਰਨਾ ਕੀਤਾ। ਤੇ ਇਹ ਜੋ ਬਚਨ ਤਾਂ ਹੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕਰਨੇ ਕੀਤੇ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਜਿਨ੍ਹਾਂ ਦੇ ਦਰਸ਼ਨ ਕਰਨ ਕਰਕੇ ਜਾਂ ਜਿਨ੍ਹਾਂ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਉਹਨਾਂ ਦੇ ਸਾਰੇ ਦੁੱਖ ਕਲੇਸ਼ ਦਲਿੱਦਰਤਾ ਜਿਹੜੀ ਹੈ ਨਾਸ਼ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਅੱਜ ਇਹੋ ਜਿਹੇ ਸਤਿਗੁਰੂ ਬਾਲਾ ਪ੍ਰੀਤਮ, ਚੌਜੀ ਪ੍ਰੀਤਮ, ਅਸ਼ਟਮ ਬਲਬੀਰਾ, ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਹਾਰਦਿਕ ਰੂਪ ਦੇ ਵਿੱਚ ਬੇਅੰਤ ਬੇਅੰਤ ਵਧਾਈਆਂ ਹੋਣ ਜੀ।
1: ਕਰ ਸਭ ਕੋ ਬੈਕੁੰਠ ਸਿਧਾਰਾ,
0: ਤੇ ਦੇਖੋ ਆ ਜੋ ਬਚਨ ਦੇਖੋ ਜੋ ਦਾਸ ਨੇ ਲੈ ਕਰਕੇ ਇੱਥੋਂ ਹੀ ਆ ਇੱਕ ਪ੍ਰਸ਼ਠ ਭੂਮੀ ਤਿਆਰ ਕਰਕੇ ਮਹਾਰਾਜ ਜੀ ਦਾ ਜੋ ਇਤਿਹਾਸ ਸੰਕਸ਼ਿਪਤ ਦੇ ਵਿੱਚ ਸਰਵਣ ਕਰਾਉਣਾ ਕੀਤਾ, ਮਹਾਰਾਜ ਜੀ ਦੇ ਗੁਰਪੁਰਬ ਦੀ ਆਪਾਂ ਨੇ ਵਿਚਾਰ ਕਰਨੀ ਕੀਤੀ ਹੈ। ਦੇਖੋ ਆਪ ਉਹ ਮਹਾਂਪੁਰਖ ਬਚਨ ਕਰਦਾ ਕਹਿੰਦਾ ਕਰ ਸਭ ਕੋ ਬੈਕੁੰਠ ਸਿਧਾਰੇ, ਕਿ ਸਤਿਗੁਰੂ ਮਹਾਰਾਜ ਜੀ ਸੰਸਾਰ ਦੇ ਵਿੱਚ ਆਉਂਦੇ ਨਾ ਪਿਆਰਿਓ ਕੋਈ ਉਹਨਾਂ ਨੂੰ ਕਾਰਨ ਹੁੰਦਾ ਹੈ, ਕੋਈ ਵਾਹਿਗੁਰੂ ਜੀ ਉਹਨਾਂ ਨੂੰ ਜ਼ਿੰਮੇਦਾਰੀ ਸੌਂਪਦੇ ਹਨ, ਉਹ ਨਿਮਿਤ ਅਵਤਾਰ ਹੁੰਦੇ, ਉਹ ਕੰਮ ਕਰਾਉਣ ਦੇ ਲਈ ਆਉਂਦੇ। ਜਦੋਂ ਉਹਨਾਂ ਦਾ ਕੰਮ ਪੂਰਾ ਹੋ ਗਿਆ ਤੇ ਉਹ ਤੋਂ ਬਾਅਦ ਉਹ ਵਾਪਸ ਆਪਣੇ ਲੋਕ ਜਿੱਥੋਂ ਆਏ ਸੱਚਖੰਡ ਤੋਂ ਆਏ ਤੇ ਬਾਅਦ ਦੇ ਵਿੱਚ ਉਹ ਸੱਚਖੰਡ ਨੂੰ ਚੱਲ ਜਾਂਦੇ ਹਨ।
1: ਇਨਕੇ ਹੇਤ ਕੋਈ ਸ਼ੋਕ ਨਾ ਪੰਨਾ,
0: ਤੇ ਉਹਨਾਂ ਦੇ ਲਈ ਭਾਈ ਕਿਸੇ ਤਰ੍ਹਾਂ ਦਾ ਵੀ ਸ਼ੋਕ ਜਿਹੜਾ ਉਹ ਨਹੀਂ ਕਰਨਾ ਚਾਹੀਦਾ।
1: ਵੇਦ ਪੁਰਾਣ ਜਸ ਜਸ ਭਨਾ,
0: ਤੇ ਵੇਦ ਪੁਰਾਣ ਆਦਿਕ ਨਾ ਉਹ ਸਤਿਗੁਰੂ ਮਹਾਰਾਜ ਜੀ ਦਾ ਬਹੁਤ ਜ਼ਿਆਦਾ ਸੁਜਸ ਕਰਦੇ ਹਨ।
1: ਸਭਕੇ ਵਿੱਚ ਸਭਨ ਤੇ ਨਿਆਰੇ,
0: ਸਤਿਗੁਰੂ ਮਹਾਰਾਜ ਸਾਰਿਆਂ ਦੇ ਵਿਚਕਾਰ ਰਹਿ ਕਰਕੇ ਵੀ ਪਿਆਰੇ ਉਹ ਸਭ ਤੋਂ ਨਿਆਰੇ ਰਹਿੰਦੇ ਹਨ। ਸਭ ਕੈ ਮੱਧ ਅਲਿਪ ਤੋਂ ਰਹਿ, ਮਹਾਰਾਜ ਸਾਰਿਆਂ ਦੇ ਵਿੱਚ ਰਹਿ ਕਰਕੇ ਸਾਰਿਆਂ ਤੋਂ ਪਰੇ ਰਹਿੰਦੇ ਹਨ।
1: ਭੋਗ ਭੋਗ ਦਾ ਲੇਪ ਨਾ ਤਾਰੇ,
0: ਬੇਸ਼ੱਕ ਪਿਆਰਿਓ ਉਹ ਸੰਸਾਰ ਦੇ ਵਿੱਚ ਆ ਕਰਕੇ ਤਰ੍ਹਾਂ ਤਰ੍ਹਾਂ ਦੇ ਭੋਗ ਜਿਹੜੇ ਕਰਦੇ ਹਨ। ਹੁਣ ਪਿਆਰਿਓ ਦੇਖੋ, ਖਾਸ ਕਰਕੇ ਤੇ ਕਾਮ ਵਾਸਨਾ ਨੂੰ ਹੀ ਆਪਾਂ ਭੋਗ ਬੋਲਦੇ ਹਾਂ, ਲੇਕਿਨ ਅਸਲ ਦੇ ਵਿੱਚ ਪਿਆਰਿਓ ਭੋਗ ਸ਼ਬਦ ਕਿਸੇ ਵੀ ਬਾਹਰੀ ਵਸਤੂ ਨੂੰ, ਬਾਹਰੀ ਵਸਤੂ ਦਾ ਜਦੋਂ ਆਪਾਂ ਉਪਭੋਗ ਕਰਦੇ ਹਾਂ ਉਹਨੂੰ ਭੋਗ ਬੋਲਦੇ। ਹੁਣ ਦੇਖੋ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਵ ਭੋਗ ਹਰ ਰਾਏ। ਉੱਥੇ ਭੋਗ ਦਾ ਮਤਲਬ ਹੈ ਕਿ ਪ੍ਰਸ਼ਾਦਾ ਛਕਣਾ। ਸਤਿਗੁਰੂ ਮਹਾਰਾਜ ਪ੍ਰਸ਼ਾਦਾ ਤਿਆਰ ਹੈ, ਆਪ ਜੀ ਭੋਗ ਲਾਓ। ਹੁਣ ਉਹਦਾ ਮਤਲਬ ਕਿ ਭਾਈ ਮਹਾਰਾਜ ਜੀ ਨੇ ਪ੍ਰਸ਼ਾਦਾ ਛਕਿਆ, ਵਸਤਰਾਂ ਦਾ ਵੀ ਭੋਗ ਹੁੰਦਾ ਹੈ ਕਿ ਵਧੀਆ ਵਸਤਰ ਨੂੰ ਆਪਣੇ ਪਿੰਡੇ ਹੰਡਾਉਣਾ, ਇਹ ਵਸਤਰਾਂ ਦਾ ਭੋਗ ਹੈ। ਵਧੀਆਂ ਗੱਡੀਆਂ ਮੋਟਰ ਗੱਡੀਆਂ ਦੇ ਵਿੱਚ ਫਿਰਨਾ, ਵੱਡੇ ਮਹਿਲ ਮਾੜੀਆਂ ਦੇ ਵਿੱਚ ਰਹਿਣਾ, ਇਹ ਸਭ ਜਿਹੜੇ ਭੋਗ ਪਦਾਰਥਾਂ ਦੇ ਵਿੱਚ ਆਉਂਦੇ ਹਨ। ਬੇਸ਼ੱਕ ਸਤਿਗੁਰੂ ਮਹਾਰਾਜ ਇਹ ਸਾਰੇ ਭੋਗ ਪਦਾਰਥਾਂ ਦੇ ਵਿੱਚ ਰਹਿ ਕਰਕੇ ਇਹਨਾਂ ਭੋਗ ਪਦਾਰਥਾਂ ਤੋਂ ਬਹੁਤ ਉੱਤੇ ਉੱਠੇ ਹੋਏ ਹੁੰਦੇ।
1: ਯਾਤੇ ਕਥਾ ਅਕਥ ਗੁਰ,
0: ਇਸ ਕਰਕੇ ਭਾਈ ਸਤਿਗੁਰੂ ਮਹਾਰਾਜ ਜੀ ਦੀ ਕਥਾ ਜਿਹੜੀ ਹੈ ਉਹ ਅਕਥ ਕਹਾਣੀ ਤਿੰਨ ਹੀ ਜਾਣੀ, ਇਹ ਅਕਥ ਕਥਾ ਹੈ, ਭਾਵ ਕੇ ਇਹਦਾ ਕੋਈ ਕਥਨ ਨਹੀਂ ਕਰ ਸਕਦਾ।
1: ਜੇ ਬੁੱਧ ਧਰਤ ਵਡੇਰੀ,
0: ਤੇ ਵੱਡੇ ਵੱਡੇ ਮਹਾਂਪੁਰਖ ਜਿਹੜੇ ਹਨ ਉਹਨਾਂ ਦੀ ਮਤ ਵੀ ਹਾਰ ਜਾਂਦੀ ਹੈ, ਉਹ ਵੀ ਥੱਕ ਜਾਂਦੇ ਕਿ ਭਾਈ ਮਹਾਰਾਜ ਜੀ ਦੇ ਚਰਿੱਤਰ ਬੜੇ ਨਿਆਰੇ ਹਨ ਕਰਕੇ
1: ਚਰਚਾ ਕਰ ਆਪਸ ਮਾਂ।
0: ਇਸ ਤਰ੍ਹਾਂ ਉਹ ਸਾਰੀ ਸੰਗਤ, ਉਹ ਮਹਾਂਪੁਰਖ ਆਇਆ ਸੀ ਨਾ ਸਾਧ ਸੰਗਤ ਜੀ, ਕੁਛ ਵਿਦਵਾਨਾਂ ਦੇ ਕਹਿ ਮੁਤਾਬਕ ਉਹਦਾ ਨਾਮ ਰਤਨ ਦਾਸ ਬੋਲਦੇ ਜਾਂ ਔਰ ਬੋਲਦੇ, ਲੇਕਿਨ ਇੱਥੇ ਇਹਦੇ ਵਿੱਚ ਨਾਮ ਨਹੀਂ ਆਇਆ, ਲੇਕਿਨ ਉਹ ਮਹਾਂਪੁਰਖ ਨੇ ਵਚਨ ਕੀਤਾ। ਹੁਣ ਇਹਦੇ ਨਾਲ ਤੁਹਾਨੂੰ ਸਪਸ਼ਟ ਹੋ ਰਿਹਾ ਹੈ ਕਿ ਸਤਿਗੁਰੂ ਮਹਾਰਾਜ ਜੀ ਦੇ ਜੋ ਦਰਸ਼ਨ ਹੋਏ ਨਾ ਪਿਆਰੇ, ਉਹ ਗੁਪਤ ਰੂਪ ਦੇ ਦਰਸ਼ਨ ਹਨ। ਜਿਸ ਤਰ੍ਹਾਂ ਅੱਜ ਵੀ ਕਈਆਂ ਨੂੰ ਮਹਾਰਾਜ ਜੀ ਦੇ ਦਰਸ਼ਨ ਹੁੰਦੇ, ਇਹਦਾ ਇਹ ਮਤਲਬ ਥੋੜ੍ਹੀ ਆਪਾਂ ਲੈ ਸਕਦੇ ਹਾਂ ਕਿ ਮਹਾਰਾਜ ਤਨ ਕਰਕੇ ਅੱਜ ਵੀ ਮੌਜੂਦ ਹਨ। ਤਨ ਤਾਂ ਸਤਿਗੁਰੂ ਮਹਾਰਾਜ ਜੀ ਦਾ ਚੱਲ ਗਿਆ, ਉਹ ਤੱਤਾਂ ਵਿੱਚ ਤੱਤ ਮਿਲ ਗਏ, ਲੇਕਿਨ ਆਤਮਕ ਰੂਪ ਦੇ ਵਿੱਚ ਅੱਜ ਵੀ ਸਤਿਗੁਰੂ ਮਹਾਰਾਜ ਜੀ ਸਾਡੀ ਬਾਉੜੀ ਕਰਦੇ। ਇਹ ਭਾਵਨਾ ਜਿਹੜੀ ਸਿੰਘਾਂ ਦੇ ਅੰਦਰ ਇੱਥੇ ਅੱਜ ਵੀ ਬਣੀ ਹੋਈ ਹੈ। ਤਾਂ ਕਰਕੇ ਪਿਆਰਿਓ ਜਦੋਂ ਇੱਥੇ ਮਹੱਲਾ ਖੇਡਿਆ ਜਾਂਦਾ ਨਾ, ਮਹੱਲੇ ਜਦੋਂ ਨਿਕਲਦੇ ਤੇ ਇਹ ਵਿਸ਼ੇਸ਼ ਕਰਕੇ ਇਹੀ ਧਰਤੀ ਤੇ ਤੁਹਾਨੂੰ ਇਹ ਨਜ਼ਾਰਾ ਨਜ਼ਰ ਆਵੇਗਾ। ਦੂਜੇ ਵੀ ਅਸਥਾਨ ਹਨ, ਉਹਨਾਂ ਦੀ ਆਪਣੀ ਮਰਿਆਦਾ ਮੁਤਾਬਕ ਨਗਰ ਕੀਰਤਨ ਮਹੱਲੇ ਨਿਕਲਦੇ, ਲੇਕਿਨ ਪਿਆਰਿਓ ਕਿੱਥੇ ਗੁਰੂ ਮਹਾਰਾਜ ਜੀ ਦਾ ਕੋਤਲ ਦਾ ਘੋੜਾ ਜਿਹੜਾ ਹੈ ਹਾਰ ਸ਼ਿੰਗਾਰ ਕਰਕੇ ਨਹੀਂ ਲਿਆਇਆ ਜਾਂਦਾ। ਅੱਜ ਵੀ ਪਿਆਰਿਓ ਜਦੋਂ ਮਹੱਲੇ ਨਿਕਲਦੇ, ਜਦੋਂ ਨਗਰ ਕੀਰਤਨ ਨਿਕਲਦੇ, ਸਤਿਗੁਰੂ ਮਹਾਰਾਜ ਜੀ ਦਾ ਘੋੜਾ ਤਿਆਰ ਕਰਦੇ ਕੋਤਲ ਦਾ, ਉਹਦੇ ਉੱਤੇ ਕੋਈ ਨਹੀਂ ਚੜ੍ਹਦਾ ਪਿਆਰਿਓ, ਪੂਰਾ ਹਾਰ ਸ਼ਿੰਗਾਰ ਸੋਨੇ ਦੀ ਕਾਠੀ ਸਜਾ ਕਰਕੇ ਉਹਨੂੰ ਚੜਾ ਕਰਕੇ ਲੈ ਕੇ ਆਇਆ ਜਾਂਦਾ ਭਾਵਨਾ ਦੇ ਨਾਲ। ਸੰਗਤਾਂ ਉਹਦੀਆਂ ਉਹਦੇ ਦਰਸ਼ਨ ਕਰਦੇ ਹਨ ਤੇ ਖਾਲਸੇ ਦੀ, ਸੋ ਸੰਗਤਾਂ ਦੀ ਇਹੀ ਭਾਵਨਾ ਹੁੰਦੀ ਹੈ ਕਿ ਅੱਜ ਵੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਪਤ ਰੂਪ ਦੇ ਵਿੱਚ ਉਹ ਘੋੜੇ ਦੇ ਉੱਤੇ ਚੜ੍ਹ ਕਰਕੇ ਨਗਰ ਕੀਰਤਨ ਦੀ ਮਹੱਲੇ ਦੀ ਪਾਤਸ਼ਾਹ ਜੀ ਅਗਵਾਈ ਕਰ ਰਹੇ ਹਨ। ਇਹ ਭਾਵਨਾ ਹੈ ਪਿਆਰਿਓ, ਕਈਆਂ ਨੂੰ ਦਰਸ਼ਨ ਵੀ ਹੋਏ, ਕਹਿੰਦੇ ਕਹਿ ਜੀ ਘੋੜੇ ਦੇ ਉੱਤੇ ਸਾਨੂੰ ਬਾਜਾਂ ਵਾਲੀ ਸਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਏ। ਇਹ ਸਾਰੀ ਗੱਲ ਧਰਮ ਦਾ ਵਿਸ਼ਾ ਹੀ ਪਿਆਰਿਓ ਭਾਵਨਾ ਦਾ ਹੈ। ਤਰਕ ਨਾ ਚਾ ਭਰਮੀਆਂ ਚਾ, ਜਿਹੜਾ ਤਰਕਾਂ ਵਿਤਰਕਾਂ ਦੇ ਵਿੱਚ ਕਰਦਾ ਰਹਿ ਜਾਂਦਾ ਨਾ, ਉਹ ਭਰਮਾਂ ਭੁਲੇਖਿਆਂ ਦੇ ਵਿੱਚ ਪੈ ਜਾਂਦਾ। ਇੱਥੇ ਭਾਵਨਾ ਰੱਖਣੀ ਚਾਹੀਦੀ ਹੈ, ਜਿਹੜੇ ਭਾਵਨਾ ਰੱਖਦੇ ਹਨ ਧਰਮ ਦਾ ਵਿਸ਼ਾ ਹੀ ਸ਼ੁਰੂ ਪਿਆਰਿਓ ਭਾਵਨਾ ਦੇ ਨਾਲ ਹੁੰਦਾ। ਤਰਕ ਜਿਹੜਾ ਨਾ ਇਹ ਤਰਕ ਕੱਟ ਦਿੰਦਾ, ਭਾਵਨਾ ਬੰਦੇ ਨੂੰ ਜੋੜ ਦਿੰਦੀ ਹੈ। ਜਿਹੜੇ ਤਰਕਵਾਦੀ ਜਿਹੜੇ ਕਦੇ ਵੀ ਉਹ ਸੱਚੇ ਧਰਮੀ ਨਹੀਂ ਬਣ ਸਕਦੇ ਹਨ। ਇਹ ਸ਼ਰਧਾ ਦਾ ਵਿਸ਼ਾ ਹੈ। ਭਾਵਨਾ ਵਾਲੇ ਇਹੀ ਬਚਨ ਕਰਦੇ ਕਿ ਅੱਜ ਵੀ ਸਤਿਗੁਰੂ ਮਹਾਰਾਜ ਨਗਰ ਕੀਰਤਨ ਦੇ ਵਿੱਚ ਘੋੜੇ ਦੇ ਉੱਤੇ ਅਸਵਾਰੀ ਕਰਕੇ ਨਗਰ ਕੀਰਤਨ ਦੀ ਮਹੱਲੇ ਦੀ ਅਗਵਾਈ ਕਰਦੇ ਹਨ।
1: ਗੁਰਹਿਤ ਸ਼ੋਕ ਉਪਾਵ
0: ਇਸ ਕਰਕੇ ਉਹ ਮਹਾਂਪੁਰਖ ਨੇ ਬਚਨ ਕੀਤਾ ਖਾਲਸਾ ਜੀ ਇਹ ਪਾਤਸ਼ਾਹ ਜੀ ਜੋ ਸਾਨੂੰ ਨਾ ਇਹ ਦ੍ਰਿਸ਼ਟਾਂਤ ਦੇ ਰਹੇ ਇਹੀ ਸਾਨੂੰ ਸਮਝਾ ਰਹੇ ਹਨ ਕਿ ਸਰੀਰ ਨਾਸ਼ ਧਰਮ ਹੈ, ਆਤਮਾ ਅਮਰ ਹੈ, ਆਤਮਾ ਕਰਕੇ ਅਸੀਂ ਸਦਾ ਪੰਥ ਦੇ ਅੰਗ ਸੰਗ ਸਹਾਈ ਹਾਂ, ਤਾਂ ਕਰਕੇ ਆਪ ਜੀ ਸ਼ੋਕ ਨਾ ਕਰਨਾ ਕਰੋ।
1: ਹਰੇ ਦੁਪਹਿਰ ਹੈ ਲਗ ਥਿਰ ਰਹੇ
0: ਤੇ ਉੱਥੇ ਦੋ ਪੈਰ ਤੱਕ ਪਿਆਰੇ ਉਸ ਤਰ੍ਹਾਂ ਹੀ ਟਿਕੇ ਹੋਏ ਸਨ।
1: ਸੁਕਾ ਸ਼ਕਤ ਸਮੋ ਤਬ ਲਹੇ
0: ਤੇ ਉਸ ਵੇਲੇ ਸੰਗਤਾਂ ਨੇ ਬਚਨ ਕਰਨਾ ਕੀਤਾ ਕਿ ਭਾਈ ਦੋ ਪਹਿਰ ਦਾ ਜਦੋਂ ਆ ਸਮਾਂ ਜਦੋਂ ਆਉਂਦਾ ਸਤਿਗੁਰੂ ਮਹਾਰਾਜ ਜੀ ਦੇਗਾਂ ਛਕਦੇ ਸਨ।
1: ਦੇਗ ਉੱਠ ਪੁੰਨ ਸਾਵਧਾਨ
0: ਤੇ ਸਿੰਘਾਂ ਨੇ ਕਿਹਾ ਉੱਠੋ ਭਾਈ ਉੱਠ ਕਰਕੇ ਦੇਗ ਦਾ ਰਗੜਾ ਲਾਉਣਾ ਕਰੋ,
1: ਸੁਚੇਤਾ ਸਿਮਰਨ
0: ਤੇ ਸੁਚੇਤਾ ਕਰਨਾ ਕਰੋ, ਤਿਆਰ ਪਰ ਤਿਆਰ ਹੋ ਜਾਓ ਭਾਈ। ਤੇ ਸਿਮਰਨ ਕਰਦਿਆਂ ਕਰਦਿਆਂ ਆਪਾਂ ਦੇਗ ਜਿਹੜੀ ਹੈ ਰਗੜਾ ਲਾਉਣਾ, ਦੇਗ ਤਿਆਰ ਕਰਨੀ।
1: ਕਹਿ ਉਠੇ ਦੇਗ ਹਿਤ
0: ਸੇ ਹੁਣ ਇਸ ਤਰ੍ਹਾਂ ਜਿਹੜੇ ਦੇਗੀ ਹੈ ਸਿੰਘ ਜਿਹੜੇ ਦੇਗ ਦਾ ਪਿਆਰਿਓ, ਇੱਕ ਤਾਂ ਕੜਾ ਪ੍ਰਸ਼ਾਦ ਦੀ ਦੇਗ, ਲੰਗਰ ਦੀ ਦੇਗ, ਸ਼ਰਦਾਈ ਦੀ ਦੇਗ, ਸੁੱਖੇ ਦੀ ਦੇਗ, ਇਹਨੂੰ ਸਾਰਿਆਂ ਨੂੰ ਦੇਗ ਦਾ ਮਤਲਬ ਹੀ ਹੁੰਦਾ ਕਿ ਲੰਗਰ। ਹੁਣ ਲੰਗਰ ਕਈ ਤਰ੍ਹਾਂ ਦੇ, ਕੜਾ ਪ੍ਰਸ਼ਾਦ ਦਾ ਲੰਗਰ ਹੁੰਦਾ ਤੇ ਫਲ ਪ੍ਰਸ਼ਾਦ ਦੀ ਦੇਗ ਹੁੰਦੀ ਹੈ ਤੇ ਸ਼ਰਦਾਈ ਪ੍ਰਸ਼ਾਦ ਹੁੰਦਾ, ਸੁੱਖੇ ਦਾ ਪ੍ਰਸ਼ਾਦ ਹੁੰਦਾ। ਤੇ ਤੁਰੰਤ ਜਿਹੜੇ ਦੇਗੀ ਹੈ ਜਿਹੜੇ ਰਗੜਾ ਲਾਉਣ ਵਾਲੇ ਜਿਹੜੇ ਉਹ ਛੋਟਾ ਸੁਨਹਿਰਾ ਲੈ ਕਰਕੇ ਉੱਠ ਗਏ ਹਨ।
1: ਗੁਰਹਿਤ ਸੁੱਖਾ ਕਰਿਓ ਤਿਸੀ
0: ਤੇ ਉਸ ਤਰ੍ਹਾਂ ਹੀ ਸਾਧ ਸਿੰਘਾਂ ਜੀ ਜਿਸ ਤਰ੍ਹਾਂ ਰਗੜਾ ਲਾਉਂਦੇ ਨਾ ਤੇ ਉਹ ਜਿਹੜੇ ਗੁਰੂ ਕੇ ਪਿਆਰੇ ਆ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਇਹਦੇ ਵਿੱਚ ਪਾ ਕਰਕੇ ਜਿਹੜਾ ਸੁਨਹਿਰਾ ਹੁੰਦਾ ਨਾ ਪੱਥਰ ਦਾ ਉਹਦੇ ਵਿੱਚ ਬਦਾਮ ਗਿਰੀਆਂ ਤੇ ਔਰ ਵੀ ਜਿਹੜੇ ਕਾਲੀ ਮਿਰਚ ਹੋ ਗਿਆ, ਇਲਾਚੀ ਹੋ ਗਈ ਹੈ, ਕਈ ਗੁਰਮੁਖ ਪਿਆਰੇ ਖਸਖਸ ਪਾਉਂਦੇ, ਖਸਖਸ ਹੋ ਗਿਆ ਤੇ ਮਗਜ਼ ਹੋ ਗਿਆ, ਇਹ ਤੋਂ ਬਾਅਦ ਕੋਈ ਸੌਂਫ ਵੀ ਪਾਉਂਦਾ, ਕੋਈ ਪਿਆਰਿਓ ਉਹਦੇ ਵਿੱਚ ਗੁਲਾਬ ਦੀਆਂ ਪੱਤੀਆਂ ਪਾਉਂਦੇ, ਫਿਰ ਉਹਨੂੰ ਪਿਆਰਿਓ ਦੇਗ ਦੇ ਪੱਤੇ ਦੇ ਨਾਲ ਸੁਹਾਗਣ ਕੀਤਾ ਜਾਂਦਾ। ਇਸ ਤਰ੍ਹਾਂ ਉਹਨਾਂ ਨੇ ਰਗੜਾ

0: ਇੱਕ ਪ੍ਰਸ਼ਾਦ ਉਹਨਾਂ ਨੇ ਛਕਣਾ ਕੀਤਾ। ਅੱਜ ਵੀ ਦੇਖੋ ਉਹੀ ਮਰਿਆਦਾ ਜਿਹੜੀ ਹੈ ਤਖ਼ਤ ਸਾਹਿਬ ਜੀ ਦੇ ਵਿੱਚ ਕਾਇਮ ਦਾਇਮ ਹੈ। ਕਈਆਂ ਨੂੰ ਲੱਗਦਾ ਕਿ ਜੀ ਦੇਖੋ ਜੀ ਇੱਥੇ ਭੋਗ ਜਿਹੜਾ ਹੈ ਸੱਤ ਥਾਲ ਦਾ ਭੋਗ ਲੱਗਦਾ ਤੇ ਨਾਲ ਕੜਾ ਪ੍ਰਸ਼ਾਦ ਦਾ ਭੋਗ, ਔਰ ਦੂਜੇ ਅਸਥਾਨਾਂ ਦੇ ਵਿੱਚ ਜ਼ਿਆਦਾ ਕਰਕੇ ਪਿਆਰੇ ਉਹ ਕੜਾ ਪ੍ਰਸ਼ਾਦੀ ਦੇਗ ਦਾ ਭੋਗ ਲੱਗਦਾ, ਲੇਕਿਨ ਇਹ ਜੋ ਪਾਵਨ ਅਸਥਾਨ ਹੈ ਨਾ ਪਿਆਰਿਓ, ਮੈਂ ਮਰਿਆਦਾ ਦੀ ਬੇਨਤੀ ਕਰ ਰਿਹਾ, ਮਰਿਆਦਾ ਮੁਤਾਬਕ ਸਭ ਤੋਂ ਪਹਿਲੇ ਸਤਿਗੁਰੂ ਮਹਾਰਾਜ ਨੂੰ ਸ਼ਰਦਾਈ ਦਾ ਭੋਗ ਲੱਗਦਾ, ਕੜਾ ਪ੍ਰਸ਼ਾਦ ਦਾ ਭੋਗ ਲੱਗਦਾ ਤੇ ਉਹ ਤੋਂ ਬਾਅਦ ਦੁਪਹਿਰ ਨੂੰ ਸੱਤ ਥਾਲ ਦਾ ਭੋਗ ਲੱਗਦਾ ਹੈ, ਸੁੱਖੇ ਦਾ ਭੋਗ ਜਿਹੜਾ ਹੈ, ਦੇਗਾਂ ਦਾ ਭੋਗ ਜਿਹੜਾ ਉਹ ਵੀ ਮਹਾਰਾਜ ਨੂੰ ਲਾਇਆ ਜਾਂਦਾ।
1: ਸੱਚ ਹਿਤ ਗਮ ਨੇ ਜਲ ਤੱਕਿਓ,
0: ਇਸ ਤਰ੍ਹਾਂ ਫਿਰ ਗੁਰੂ ਕੀ ਸੰਗਤ ਜਿਹੜੀ ਗੁਰੂ ਕੇ ਸਿੰਘ ਇਹ ਖੁੱਲਾ ਜਲ ਵੇਖ ਕਰਕੇ ਉਹ ਸੌਚ ਕਿਰਿਆ ਕਰਨ ਦੇ ਲਈ ਚੱਲ ਗਏ।
1: ਇਸ਼ਨਾਨ ਬੰਦੀ ਦਸਤਾਰ
0: ਤੇ ਉਹਨਾਂ ਨੇ ਇਸ਼ਨਾਨ ਪਾਨ ਕਰਨਾ ਕੀਤਾ ਤੇ ਸ਼ਾਮਾਂ ਦੇ ਵੇਲੇ ਵੀ ਪਿਆਰਿਓ ਗੁਰੂ ਕੇ ਸਿੱਖ ਨੂੰ ਚਾਹੀਦਾ ਹੈ ਕਿ ਇੱਕ ਤਾਂ ਸਵੇਰੇ ਆਪਾਂ ਇਸ਼ਨਾਨ ਕਰਦੇ ਹਾਂ, ਸ਼ਾਮਾਂ ਵੇਲੇ ਵੀ ਇਸ਼ਨਾਨ, ਨਹੀਂ ਤਾਂ ਪੰਜ ਇਸ਼ਨਾਨ ਕਰਨਾ ਲਾਜ਼ਮੀ, ਤੇ ਫਿਰ ਸ਼ਾਮਾਂ ਦੇ ਵੇਲੇ ਵੀ ਗੁਰੂ ਕੇ ਸਿੰਘ ਜੂੜਾ ਕਰਦੇ ਹਨ, ਜੂੜਾ ਕਰਕੇ ਵਧੀਆ ਫਿਰ ਤੋਂ ਦਸਤਾਰ ਸਜਾਉਂਦੇ, ਇਹ ਰਹਿਤ ਮਰਿਆਦਾ ਹੈ।
1: ਸਭ ਮਿਲੇ ਗੁਰੂ ਦਰ,
0: ਇਸ ਤਰ੍ਹਾਂ ਇਸ਼ਨਾਨ ਕਰਕੇ ਇਹੀ ਦਰਬਾਰ ਜਿਹੜਾ ਨਾ ਪਿਆਰਿਓ, ਉਸ ਵੇਲੇ ਕਨਾਤ ਸੀ।

0: ਜਿੱਥੇ ਕਨਾਤ ਲਾਈ ਗਈ ਸੀ ਨਾ ਜਿੱਥੇ ਹੁਣ ਅੱਜ ਆਪ ਜੀ ਵਿਰਾਜਮਾਨ ਹੋ ਇੱਥੇ ਕਨਾਤ ਦੇ ਬਾਰ ਬਾਰ ਚੌਗਿਰਦੇ ਜਿਹੜੇ ਸੰਗਤਾਂ ਆ ਕਰਕੇ ਵਿਰਾਜਮਾਨ ਹੋ
1: ਗਈਆਂ
0: ਕਈ ਗੁਰੂ ਕੇ ਸਿੱਖ ਜਿਹੜੇ ਪਿਆਰੇ ਉਹ ਉੱਚੀ ਆਵਾਜ਼ ਦੇ ਵਿੱਚ ਧੁਰ ਕੀ ਬਾਣੀ ਦਾ ਜਾਪ ਕਰ ਰਹੇ ਹਨ।
1: ਸੁਨੰਦ ਆਨੰਦ ਮਹਿਸਾਨੀ
0: ਕਈ ਗੁਰੂ ਕੇ ਸਿੱਖ ਬਹੁਤ

0: ਨੂੰ ਲੰਬਾ ਸਮਾਂ ਵਿਸ਼ਰਾਮ ਨਹੀਂ ਕਰਦੇ ਹਨ। ਤੇ ਉਹ ਪਿਆਰਿਓ ਜਿੰਨਾ ਸਮਾਂ ਜਿਹੜਾ ਵਿਸ਼ਰਾਮ ਕਰਕੇ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਖੜ ਜਾਂਦੇ
1: ਜਾਗਰਣ ਕੀਨ ਤਹਾਂ ਸਭ ਕੋ।
0: ਤੇ ਕਈ ਗੁਰੂ ਕੀ ਸੰਗਤ, ਕਈ ਗੁਰੂ ਕੇ ਪਿਆਰੇ, ਉਹਨਾਂ ਨੇ ਨੇਮ ਬਣਾ ਲਿਆ ਕਿ ਭਾਈ ਆਪਾਂ ਰਾਤ ਨੂੰ ਜਾਗਰਤ ਰਹਿ ਕਰਕੇ ਪੈਰਾ ਵੀ ਦੇਣਾ ਤੇ ਨਾਲ ਸਿਮਰਨ ਵੀ ਕਰਨਾ ਹੈ। ਜਦੋਂ ਦਿਨ ਚੜਿਆ ਨਾ ਉਸ ਵੇਲੇ ਸੰਗਤਾਂ ਇਸ਼ਨਾਨ ਕਰਨ ਦੇ ਲਈ ਚੱਲ ਗਈਆਂ।
1: ਗਏ ਗੁਰੂ ਇਸ ਥਾਨੇ
0: ਤੇ ਆ ਕਰਕੇ ਇਸ਼ਨਾਨ ਪਾਨ ਕਰਕੇ ਫਿਰ ਸਤਿਗੁਰੂ ਮਹਾਰਾਜ ਜੀ ਦਾ ਇਹ ਜੋ ਪਾਵਨ ਅਸਥਾਨ ਜਿਹੜਾ ਇੱਥੇ ਆ ਗਏ ਹਨ।
1: ਕਨਾਦ ਸੋ ਖੋਲ ਹਟਾ,
0: ਫਿਰ ਇੱਥੇ ਆ ਕਰਕੇ ਅਰਦਾਸ ਬੇਨਤੀ ਕਰਕੇ ਪਿਆਰਿਓ ਕਨਾਤ ਦਾ ਜਿਹੜਾ ਦਰਵਾਜ਼ਾ ਜੋ ਉਹੀ ਕੱਪੜੇ ਦੇ ਨਾਲ ਬਣਿਆ ਹੋਇਆ ਜਾ ਕਰਕੇ ਉਹਨੂੰ ਪਾਸੇ ਕਰਨਾ ਕੀਤਾ।
1: ਜਿਤਾ ਭਸਮ ਕੀਨਸ ਇੱਕ ਥਾਈ,
0: ਤੇ ਉੱਥੇ ਜਿੰਨੀ ਵੀ ਉਹ ਭਸਮ ਪਈ ਹੋਈ ਸੀ, ਕਿਉਂਕਿ ਦੇਖੋ ਇੱਕ ਗੱਲ ਯਾਦ ਰੱਖੋ

0: ਅੰਦਰ ਕਨਾਤ ਦੇ ਵਿੱਚ ਆਏ। ਹੁਣ ਅਸੀਂ ਚਿਖਾ ਜਿਹੜੀ ਹੈ ਉਹਨੂੰ ਜਦੋਂ ਫਲੋਰਦੇ ਹਾਂ, ਅੰਗੀਠਾ ਸ਼ਾਂਤ ਕਰਨਾ ਕੀਤਾ ਮਹਾਰਾਜ, ਇੱਕ ਵੀ ਸ਼ਾਸਤਰ ਜਿਹੜਾ ਉਹ ਨਜ਼ਰ ਨਹੀਂ ਆਇਆ ਹੈ।
1: ਸਕਲ ਵਿਭੂਤ ਪਟੋਰ ਬਣਾਈ,
0: ਫਿਰ ਸਾਰੀ ਵਿਭੂਤੀ ਜਿਹੜੀ ਹੈ ਨਾ ਪਿਆਰਿਓ, ਉਹਨੂੰ ਇੱਕ ਥਾਂ ਤੇ ਇਕੱਤਰ ਕਰਨਾ ਕੀਤਾ।
1: ਜੋ ਸਿੰਘਾਸਨ ਪੁਨ ਤਿਸ ਥਾਈ,
0: ਹੁਣ ਉਹਨੂੰ ਬਟੋਰ ਕਰਕੇ ਫਿਰ ਘੜਿਆਂ ਦੇ ਵਿੱਚ ਪਾ ਕਰਕੇ ਤੇ ਉਹਨੂੰ ਫਿਰ ਕੀ ਕੀਤਾ ਜਾਂਦਾ ਸੀ ਸਾਧ ਸੰਗਤ ਜੀ, ਕਿ ਜਿਨ੍ਹਾਂ ਦਾ ਕੋਈ ਥੜਾ ਬਣਾਉਣਾ ਹੈ, ਸਿੰਘਾਸਨ ਬਣਾਉਣਾ, ਤੇ ਉਸ ਵੇਲੇ ਉਹ ਜਿੰਨਾ ਵੀ ਉੱਥੇ ਰਾਖ ਆਦਿਕ ਨਾ, ਉਹਨੂੰ ਇੱਕ ਥਾਂ ਤੇ ਘੜੇ ਦੇ ਵਿੱਚ ਰਾਖ ਕਰਕੇ ਉਹਨੂੰ ਦੱਬ ਦਿੱਤਾ ਜਾਂਦਾ ਹੈ। ਸੋ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਜਿੰਨਾ ਵੀ ਉੱਥੇ ਚਿਖਾ ਦੇ ਵਿੱਚੋਂ ਜੋ ਜੋ ਪ੍ਰਾਪਤ ਹੋਇਆ ਨਾ, ਉਹਨੂੰ ਲੈ ਕਰਕੇ ਘੜੇ ਦੇ ਵਿੱਚ ਰੱਖ ਕਰਕੇ ਧਰਤੀ ਦੇ ਵਿੱਚ ਉੱਥੇ ਦੱਬ ਦਿੱਤਾ ਗਿਆ। ਔਰ ਚਿਖਾ ਦਾ ਜਿੰਨਾ ਅਸਥਾਨ ਜਿਹੜਾ ਨਾ ਪਿਆਰਿਓ, ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਚਿਖਾ ਸਜਾਈ ਸੀ, ਉੱਥੇ ਹੀ ਫਿਰ ਸਿੰਘਾਂ ਨੇ ਪਿਆਰਿਓ ਇੱਕ ਸਿੰਘਾਸਨ, ਜਿਹਨੂੰ ਆਪਾਂ ਥੜਾ ਵੀ ਕਹਿ ਸਕਦੇ ਹਾਂ, ਜਿਹਦੇ ਅੱਜ ਵੀ ਆਪਾਂ ਦਰਸ਼ਨ ਕਰ ਸਕਦੇ ਹਾਂ, ਇਸ ਤਰ੍ਹਾਂ ਉਹ ਥੜਾ ਜਿਹੜਾ ਹੈ ਉਹ ਬਣਵਾਇਆ ਗਿਆ।
1: ਥਲ ਕੋ ਦਰਸ਼ਨ ਜੋ ਕਰੇ,
0: ਹੁਣ ਕਵੀ ਰਾਜੀ ਬਚਨ ਕਰਦੇ ਕਿ ਭਾਈ ਇਹ ਉਹ ਅਸਥਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੂਰਬਲਾ, ਇੱਕ ਤਾਂ ਇਹ ਤਪ ਅਸਥਾਨ ਹੈ, ਫਿਰ ਨਵੀਨ ਤਮ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਇੱਥੋਂ ਹੀ ਸੱਚਖੰਡ ਗਮਨ ਕਰਨਾ ਕੀਤਾ। ਕੋਈ ਵੀ ਗੁਰਮੁਖ ਪਿਆਰਾ ਸ਼ਰਧਾ ਭਾਵਨਾ ਦੇ ਨਾਲ ਉਸ ਅਸਥਾਨ ਦੇ ਭਾਵ ਕੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੇ ਭਾਵਨਾ ਦੇ ਨਾਲ ਦਰਸ਼ਨ ਕਰਦਾ।
1: ਜਨਮ ਜਨਮ ਕੇ ਪਾਤਕ ਟਰੈ।

ਸੁੱਤ ਦੇ। ਇਸ ਤਰ੍ਹਾਂ ਗੁਰਮੁਖ ਪਿਆਰੇ ਅੱਜ ਵੀ ਪਿਆਰਿਓ, ਹੁਣ ਕਈ ਗੁਰੂ ਕੇ ਪਿਆਰੇ, ਕਈ ਗੁਰੂ ਕੀਆਂ ਸੰਗਤਾਂ ਦੂਰ ਦਰਾਡਿਓਂ ਜੋ ਚੱਲ ਚੱਲ ਕਰਕੇ ਆਈਆਂ, ਕਈਆਂ ਦੀ ਭਾਵਨਾ ਹੈ ਪਿਆਰੇ, ਕੋਈ ਇੱਥੇ ਆਇਆ, ਕੋਈ ਕਹਿੰਦਾ ਜੀ ਪੁੱਤਰ ਦੀ ਦਾਤ ਨਹੀਂ ਪ੍ਰਾਪਤ ਹੋ ਰਹੀ ਆ, ਪੁੱਤਰ ਦੀ ਦਾਤ ਲੈਣ ਦੇ ਲਈ ਆਇਆ ਹੋਇਆ, ਕੋਈ ਸੰਤਾਨ ਬੱਚੀ ਦੀ ਦਾਤ ਲੈਣ ਦੇ ਲਈ ਆਇਆ ਹੋਇਆ। ਕਈਆਂ ਦਾ ਪਿਆਰਿਓ ਅੱਜ ਦੇ ਜ਼ਮਾਨੇ ਵਿੱਚ ਜ਼ਿਆਦਾ ਅਸੀਂ ਵੇਖਦੇ ਹਾਂ ਪੰਜਾਬ ਤੋਂ ਸੰਗਤਾਂ ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗਦਾ, ਕੋਈ ਕੰਮ ਕਰਕੇ ਜੇ ਅੜ ਖੜ ਜਾਵੇ, ਉਹ ਵੀ ਗੁਰੂ ਕੇ ਪਿਆਰੇ ਇੱਥੇ ਆ ਕਰਕੇ ਅਰਦਾਸਾਂ ਬੇਨਤੀਆਂ ਕਰਾਉਂਦੇ ਹਨ ਕਿ ਸਤਿਗੁਰੂ ਮਹਾਰਾਜ ਬਾਹਰ ਦਾ ਵੀਜ਼ਾ ਲੱਗ ਜਾਵੇ, ਬਾਹਰ ਦਾ ਪੀ ਆਰ ਲੱਗ ਜਾਵੇ। ਕਈਆਂ ਨੂੰ ਪਿਆਰਿਓ ਮਾਲ ਡੰਗਰ ਦੀ ਘਾਟ ਹੁੰਦੀ ਹੈ, ਫਸਲ ਵਾੜੀ ਦੇ ਵਿੱਚ ਬਰਕਤ ਨਹੀਂ ਹੁੰਦੀ ਹੈ, ਉਹ ਫਸਲ ਵਾੜੀ ਦੀ ਬਰਕਤ ਦੀ ਅਰਦਾਸ ਕਰਾਉਂਦੇ ਹਨ, ਕੋਈ ਦੇਹ ਅਰੋਗਤਾ ਦੀ ਅਰਦਾਸ ਕਰਾਉਂਦਾ, ਤਰ੍ਹਾਂ ਤਰ੍ਹਾਂ ਦੀਆਂ ਅਰਦਾਸਾਂ ਪਿਆਰਿਓ ਇੱਥੇ ਹੁੰਦੀਆਂ। ਤੇ ਤੁਸੀਂ ਯਾਦ ਰੱਖਣਾ ਕਰੋ, ਖੁਦ ਆਪਣੇ ਅੰਦਰ ਝਾਤ ਮਾਰ ਕੇ ਦੇਖੋ, ਜੋ ਵੀ ਗੁਰੂ ਕਾ ਪਿਆਰਾ ਸੱਚੀ ਭਾਵਨਾ ਦੇ ਨਾਲ ਜੋ ਮਨੋਕਾਮਨਾ ਸ਼ੁਭ ਭਾਵਨਾ ਲੈ ਕਰਕੇ ਆਉਂਦਾ, ਇਸ ਅਸਥਾਨ ਤੇ ਅਰਦਾਸ ਬੇਨਤੀ ਕਰਾ ਕੇ ਜਾਂਦਾ, ਸਤਿਗੁਰੂ ਮਹਾਰਾਜ ਉਹਦੀ ਭਾਵਨਾ ਨੂੰ ਜ਼ਰੂਰ ਭਾਗ ਲਾਉਂਦੇ ਹਨ। ਉਹ ਗੁਰਮੁਖ ਪਿਆਰੇ ਫਿਰ ਕਹਿੰਦੇ ਕਿ ਬਾਬਾ ਜੀ ਕਈ ਵਾਰੀ ਵੇਖੀਦਾ, ਉਹ ਕਹਿੰਦੇ ਕਿ ਦੇਖੋ ਜੀ ਸੰਤਾਨ ਦੀ ਪ੍ਰਾਪਤੀ ਨਹੀਂ ਹੋ ਰਹੀ ਸੀ, ਅਸੀਂ ਹਜ਼ੂਰ ਸਾਹਿਬ ਆਏ, ਅਰਦਾਸ ਕਰਾਏ, ਮਹਾਰਾਜ ਨੇ ਕਿਰਪਾ ਕੀਤੀ, ਇਹ ਉੱਥੋਂ ਦਾ ਪ੍ਰਸ਼ਾਦ ਹੈ। ਕਈ ਗੁਰਮੁਖ ਪਿਆਰੇ ਅੱਜ ਵੀ ਕਹਿੰਦੇ ਕਿ ਜੀ ਬਾਹਰ ਦਾ ਕੰਮ ਨਹੀਂ ਬਣ ਰਿਹਾ ਸੀ, ਅਸੀਂ ਇੱਥੇ ਅਰਦਾਸ ਬੇਨਤੀ ਕਰਾਉਣੀ ਕੀਤੀ, ਬਾਹਰ ਦਾ ਪੀ ਆਰ ਪੱਕੇ ਹੋ ਗਏ ਹਨ। ਇਹ ਇਹੋ ਜਿਹੇ ਅਸਥਾਨ ਹੈ, ਜ਼ਾਹਰੀ ਕਲਾ ਵਾਲਾ ਅਸਥਾਨ ਹੈ ਪਿਆਰਿਓ। ਆਪ ਕਵੀ ਰਾਜ ਜੀ ਕਹਿੰਦੇ ਕਿ ਖਾਲਸਾ ਜੀਓ, ਜੋ ਵੀ ਤੁਹਾਡੀ ਭਾਵਨਾ ਹੈ, ਸੱਚੇ ਮਨ ਦੇ ਨਾਲ ਭਾਵਨਾ ਦੇ ਸੰਯੁਕਤ ਇੱਥੇ ਆ ਕਰਕੇ ਅਰਦਾਸ ਬੇਨਤੀ ਕਰਾਓ, ਸੱਚ ਜਾਣੋ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਭਾਵਨਾ ਨੂੰ ਭਾਗ ਜ਼ਰੂਰ ਲਾਉਣਗੇ। ਤਾਂ ਹੀ ਤਾਂ ਅਰਦਾਸਾਂ ਦੀ ਮਰਿਆਦਾ ਅੱਜ ਵੀ ਪਿਆਰਿਓ ਦੂਜੇ ਅਸਥਾਨਾਂ ਤੇ ਜਾਂਦੇ ਹਾਂ ਤੇ ਉੱਥੇ ਹੁੰਦੀ ਹੈ, ਲੇਕਿਨ ਇਸ ਰੂਪ ਦੇ ਵਿੱਚ ਨਹੀਂ। ਅੱਜ ਵੀ ਆਪ ਜੀ ਦੇਖੋ ਪੂਰੇ ਸਿੱਖ ਜਗਤ ਦੇ ਵਿੱਚ ਗੁਰੂ ਕੀ ਸੰਗਤ ਭਾਵਨਾ ਦੇ ਨਾਲ ਆਉਂਦੀਆਂ, ਉਹ ਕਹਿੰਦੀਆਂ

ਆਖਿਆ ਜੀ ਇਹ ਅਰਦਾਸ ਕਰਾਉਣੀ ਅਸੀਂ ਕਹਿੰਦੇ ਹਾਂ ਕਿ ਜਾਓ ਭਾਈ ਥੱਲੇ ਸਾਡਾ ਲਿਖਾਰੀ ਕਾਊਂਟਰ ਹੈ ਉੱਥੇ ਜਾ ਕਰਕੇ ਤੁਹਾਡਾ ਨਾਮ ਲਿਖ ਦਿਓ ਜੋ ਤੁਹਾਡੀ ਸ਼ੁਭ ਭਾਵਨਾ ਹੈ ਉਹ ਵੀ ਉਹਦੇ ਵਿੱਚ ਦਰਜ ਕਰਾ ਦਿਓ ਫਿਰ ਉਹ ਗੁਰਮੁਖ ਪਿਆਰੇ ਉੱਥੋਂ ਪਰਚੀ ਕਟਾ ਕਰਕੇ

0: ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਅੰਤਮ ਪੜਾਅ ਜਿੱਥੇ ਕਰਨਾ ਕੀਤਾ ਉੱਥੇ ਗੋਦਾਵਰੀ ਨਦੀ ਜਿਹੜੀ ਹੈ ਉਹ ਵਗ ਰਹੀ ਹੈ। ਯਾਦ ਰੱਖੋ ਪਿਆਰਿਓ, ਸਤਿਗੁਰੂ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤੇ ਉਹ ਪਟਨਾ ਸਾਹਿਬ ਦੀ ਧਰਤੀ ਤੇ ਗੰਗਾ ਨਦੀ ਦਾ ਜਿਹੜਾ ਕੰਡਾ ਹੈ, ਗੰਗਾ ਨਦੀ ਦੇ ਕਿਨਾਰੇ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ। ਬਾਅਦ ਦੇ ਵਿੱਚ ਸਤਿਗੁਰੂ ਮਹਾਰਾਜ ਸਤਲੁਜ ਦੇ ਕੰਡੇ ਆ ਗਏ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਕਾਲੰਦਰੀ ਤੱਟ ਕਰੇ ਬਿਲਾਸਾ, ਪੌਂਟਾ ਸਾਹਿਬ ਯਮੁਨਾ ਦੇ ਕੰਢੇ ਗੁਰੂ ਮਹਾਰਾਜ ਜੀ ਨੇ ਕੁਝ ਸਮਾਂ ਬਤੀਤ ਕਰਨਾ ਕੀਤਾ ਤੇ ਆਪਣਾ ਅੰਤਮ ਚੌਂਕੜਾ ਜੈਸ ਧਰਤੀ ਤੇ ਲਾਇਆ। ਇਹ ਪਾਵਨ ਧਰਤੀ, ਇਹਦੇ ਲਾਗੇ ਹੀ ਪਿਆਰਿਓ ਦੇਖੋ ਕੁਛ ਕੁ ਫਰਲਾਂਗ, ਅੱਧਾ ਕਿਲੋਮੀਟਰ ਆਪਾਂ ਕਹਿ ਸਕਦੇ ਹਾਂ, ਇੰਨੀ ਕੁ ਵਿੱਥ ਦੇ ਉੱਤੇ ਗੋਦਾਵਰੀ ਨਦੀ ਜਿਹੜੀ ਹੈ ਉਹ ਵਗ ਰਹੀ ਹੈ। ਇੱਥੇ ਬਚਨ ਆਇਆ ਬਿਹੀਨ ਮਲ ਚੱਲੈ ਜਲ, ਲੇਕਿਨ ਪਿਆਰਿਓ ਇਹਦੇ ਲਈ ਮੈਂ ਹੱਥ ਜੋੜ ਕਰਕੇ ਖਿਮਾ ਮੰਗਾਂਗਾ ਕਿ ਉਸ ਜ਼ਮਾਨੇ ਦੇ ਵਿੱਚ ਪਿਆਰਿਓ ਜੋ ਸਾਡੀ ਪੁਰਾਤਨ ਸਾਖੀ ਹੈ ਉਹਦੇ ਵਿੱਚ ਬਚਨ ਆਉਂਦਾ ਕਿ ਯਹਾਂ ਦੁੱਧ ਕੀ ਗੰਗਾ ਬਹਿਤੀ ਥੀ, ਦੁੱਧ ਦੀਆਂ ਨਦੀਆਂ ਵਗਦੀਆਂ ਸਨ। ਇਹਦਾ ਮਤਲਬ ਕਿ ਦੁੱਧ ਵਰਗਾ ਪਾਣੀ ਨਿਰਮਲ ਜਲ ਵਗਿਆ ਕਰਦਾ। ਲੇਕਿਨ ਪਿਆਰਿਓ ਗਲਤੀ ਜਿਹੜੀ ਹੈ ਉਹ ਤੀਰਥ ਦੀ ਗੋਦਾਵਰੀ ਦੀ ਨਹੀਂ, ਗਲਤੀ ਆਪਣੀ ਹੈ, ਪ੍ਰਬੰਧਕਾਂ ਦੀ ਹੈ, ਜਿਨ੍ਹਾਂ ਨੇ ਪਿਆਰਿਓ ਸ਼ਹਿਰ ਦਾ ਵੇਸਟੇਜ ਪਾਣੀ ਜਿਹੜਾ ਉਹਦੇ ਵਿੱਚ ਰਲਾ ਦਿੱਤਾ। ਉਹ ਨਿਰਮਲ ਜਲ ਨੂੰ ਆਪਾਂ ਨੇ ਅਪਵਿੱਤਰ ਕਰਨਾ ਕੀਤਾ, ਉਹਦੇ ਦੇਣਦਾਰ ਆਪਾਂ ਹਾਂ, ਲੇਕਿਨ ਜਲ ਤਾਂ ਪਿਆਰਿਓ ਉਹ ਤਾਂ ਨਿਰਮਲ ਹੈ। ਗੋਦਾਵਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਨਿਰਮਲ ਕਹਿੰਦੇ ਹਨ ਕਵੀ ਰਾਜ ਜੀ।
1: ਸਲਤਾ ਸੁਤੁਲ ਗੰਗਾ ਕੁਲ ਸ਼ਬ ਪਾਵਈ,
0: ਤੇ ਸਲਤਾ ਜਿਹੜੀ ਹੈ ਪਿਆਰਿਓ ਤੇ ਜਿਸ ਤਰ੍ਹਾਂ ਕਿ ਗੰਗਾ ਦਾ ਪ੍ਰਵਾਹ ਵਗਦਾ ਰਹਿੰਦਾ ਇਸ ਤਰ੍ਹਾਂ ਹੀ ਇਹ ਗੋਦਾਵਰੀ

0: ਮਾਰ ਕੇ ਕੰਮ ਆ ਤੇ ਇਹਦਾ ਉਦਗਮ ਜਿਹੜਾ ਨਾ ਪਿਆਰਿਓ ਤ੍ਰਿੰਬਕੇਸ਼ਵਰ ਜੋ ਇੱਥੇ ਨਾਸਕ ਦੇ ਕੋਲ ਉੱਥੋਂ ਦੀਆਂ ਪਹਾੜੀਆਂ ਉਹਦੇ ਵਿੱਚੋਂ ਪਿਆਰਿਓ ਗੋਦਾਵਰੀ ਦਾ ਉਦਗਮ ਹੈ ਉੱਥੋਂ ਇਹ ਇਹ ਜਿਹੜੀ ਇਹ ਦਰਿਆ ਜਿਹੜਾ ਗੋਦਾਵਰੀ ਦਾ ਦਰਿਆ ਇਹ ਆਰੰਭ ਹੁੰਦਾ ਹੁਣ ਉੱਥੋਂ ਨਿਕਲ ਕਰਕੇ ਪਿਆਰਿਓ ਇੱਥੇ ਹਜ਼ੂਰ ਸਾਹਿਬ ਇੱਥੋਂ ਅੱਗੇ ਜਾ ਕਰਕੇ ਇਹ ਤੇਲੰਗਾਨਾ ਦੇ ਵਿੱਚ ਮਿਲ ਜਾਂਦਾ ਫਿਰ ਆਂਧਰਾ ਪ੍ਰਦੇਸ਼ ਦੇ ਵਿੱਚ ਜਾ ਕਰਕੇ ਪਿਆਰਿਓ ਅੱਗੇ ਸਮੁੰਦਰ ਦੇ ਵਿੱਚ ਇਹ ਗੋਦਾਵਰੀ ਜਿਹੜੀ ਹੈ ਸਮਾ ਜਾਂਦੀ ਹੈ ਜਿਸ ਤਰ੍ਹਾਂ ਗੰਗਾ ਦੀ ਮਹਾਨਤਾ ਹੈ ਪੁਰਾਣ ਸ਼ਾਸਤਰਾਂ ਦੇ ਵਿੱਚ ਗੰਗਾ ਦਾ ਜਲ ਬੜਾ ਪਵਿੱਤਰ ਮੰਨਿਆ ਗਿਆ ਇਸ ਤਰ੍ਹਾਂ ਹੀ ਭਾਈ ਇਹ ਗੋਦਾਵਰੀ ਵੀ ਜੋ ਹੈ ਬਹੁਤ ਵੱਡਾ ਤੀਰਥ ਖੇਤਰ ਹੈ
1: ਖਰੇ ਖਰੇ ਤਰ ਖਰੇ ਹਰੇ ਹਰੇ ਪਾਤ ਜਰੇ
0: ਤੇ ਹੁਣ ਇੱਥੇ ਨਾ ਗੋਦਾਵਰੀ ਦੇ ਕੰਢੇ ਬਹੁਤ ਵੱਡੇ ਵੱਡੇ ਦਰਖਤ ਲੱਗੇ ਹੋਏ ਹਨ ਤੇ ਜਦੋਂ ਉਹਦੇ ਦਰਸ਼ਨ ਕਰਦਿਆਂ ਉਹਦੇ ਪੱਤੇ ਬਹੁਤ ਹਰੇ ਭਰੇ ਹਨ
1: ਪਾਂਤ ਪਾਂਤ ਕਰੇ ਛਾਏ ਸੰਗ ਨੀ ਕੁਛ ਆਵਈ
0: ਤੇ ਪਾਂਤ ਪਾਂਤ ਕਰੇ ਪੰਕਤੀਆਂ ਦੇ ਵਿੱਚ ਦਰਖਤ ਜਿਹੜੇ ਖੜੋਤੇ ਹੋਏ ਹਨ ਤੇ ਬੰਦਾ ਜਦੋਂ ਲੰਘਦਾ ਨਾ ਸੰਘਣੀ ਛਾਂ ਉਹਨਾਂ ਨੂੰ ਇਹ ਪ੍ਰਾਪਤ ਹੁੰਦੀ ਹੈ ਇਸ ਤਰ੍ਹਾਂ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਦਰਖਤ ਹੀ ਦਰਖਤ ਹਨ
1: ਬੁਲਤ ਬਿਹੰਗ ਰੰਗ ਰੰਗ ਕੇ ਉਤੰਗ ਧਨ
0: ਫਿਰ ਇਹ ਇਲਾਕੇ ਦੇ ਵਿੱਚ ਜਿੱਥੇ ਬਹੁਤ ਸਾਰੇ ਦਰਖਤ ਹੁੰਦੇ ਨਾ ਪਿਆਰਿਓ ਉੱਥੇ ਬਹੁਤ ਸਾਰੇ ਪੰਖੇਰੂ ਵੀ ਆ ਜਾਂਦੇ ਹਨ ਉਹਨਾਂ ਨੂੰ ਵਧੀਆ ਆਲਣਾ ਮਿਲ ਜਾਂਦਾ ਉਹਨਾਂ ਨੂੰ ਬਹੁਤ ਵਧੀਆ ਇਹ ਮਿਲ ਜਾਂਦਾ ਤੇ ਉਹ ਬਹੁਤ ਸਾਰੇ ਪੰਖੇਰੂ ਆ ਕਰਕੇ ਇੱਥੇ ਆਪਣੇ ਆਲਣੇ ਬਣਾਉਂਦੇ ਇੱਥੇ ਆਪਣੇ ਡੇਰੇ ਕਰਦੇ ਸੁਬਾਹ ਅਤੇ ਸ਼ਾਮ ਨੂੰ ਸੰਧਿਆ ਕਾਲ ਦੇ ਵਿੱਚ ਤੇ ਪੰਛੀ ਕਲਰਵ ਨਾਦ ਕਰਦੇ ਹਨ ਤੇ ਮੈਂ ਬੇਨਤੀ ਕਰਾਂ ਪਿਆਰਿਓ ਦੇਖੋ ਅੱਜ ਦੇਖੋ ਉਹ ਜ਼ਿਆਦਾ ਪੰਛੀ ਨਹੀਂ ਰਹੇ ਲੇਕਿਨ ਸਾਡੇ ਵੇਖਦਿਆਂ ਸਾਡੇ ਬਚਪਨ ਦੇ ਵਿੱਚ ਅਸੀਂ ਵੇਖਦੇ ਸੀ ਪਿਆਰਿਓ ਇੱਥੇ ਥੱਲੇ ਜਿੰਨੇ ਵੀ ਮੋਰਸਲੀ ਦੇ ਦਰਖਤ ਹੋਇਆ ਕਰਦੇ ਨਾ ਤੇ ਉਹਦੇ ਵਿੱਚ ਇੱਕ ਉਹਨੂੰ ਬੰਮਣ ਪੰਛੀ ਬੋਲਦੇ ਹਨ ਛੋਟੀ ਜੀ ਇਹ ਨਿੱਕੀ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਉਹ ਪੰਛੀ ਹੁੰਦੇ ਤੇ ਇਹ ਦਿਨੇ ਪਤਾ ਨਹੀਂ ਕਿੱਥੇ ਜਾਂਦੇ ਤੇ ਰਾਤ ਨੂੰ ਤਕਾਲਾਂ ਨੂੰ ਸ਼ਾਮਾਂ ਦੇ ਵੇਲੇ ਪਿਆਰਿਓ ਇੱਥੇ ਆ ਜਾਣਾ ਤੇ ਇੱਥੇ ਇੱਕ ਪਾਸੇ ਨਾ ਗੁਰੂ ਘਰ ਦੇ ਵਿੱਚ ਕੀਰਤਨ ਚੱਲਦਾ ਤੇ ਸ਼ਾਮਾਂ ਦੇ ਵੇਲੇ ਜਦੋਂ ਸੋਦਰ ਦੀ ਚੌਂਕੀ ਲੱਗਦੀ ਬਸ ਥੱਲੇ ਨਿਸ਼ਾਨ ਸਾਹਿਬ ਦੇ ਕੋਲ ਜਾਓ ਪੰਛੀਆਂ ਦਾ ਇੰਨਾ ਜ਼ਿਆਦਾ ਕਲਰਵ ਨਾਦ ਹੁੰਦਾ ਇੰਨੀ ਮਧੁਰ ਧੁਨੀ ਦੇ ਵਿੱਚ ਉਹ ਗੀਤ

0: ਯਾਦ ਆ ਰਿਹਾ ਉਹ ਨਜ਼ਾਰਾ ਪਿਆਰਿਓ, 15-20 ਮਿੰਟ ਇਸ ਤਰ੍ਹਾਂ ਹੀ ਉਹਨਾਂ ਦਾ ਚੱਲਦਾ ਪੰਛੀ ਬਹੁਤ ਸਾਰੇ ਇਕੱਠੇ ਇੱਕ ਇੱਕ ਦਰਖਤ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਹਜ਼ਾਰ ਹਜ਼ਾਰ ਉਹ ਤੋਂ ਵੀ ਵੱਧ ਪੰਖੇਰੂ ਆ ਕਰਕੇ ਬੈਠ ਜਾਂਦੇ ਇੰਨਾ ਨਾਦ ਕਰਨਾ ਤੇ ਉਹਨਾਂ ਦਾ ਨਾਦ ਸਿਰਫ ਪਿਆਰਿਓ 10-15 ਮਿੰਟ ਦਾ 20 ਮਿੰਟਾਂ ਦਾ ਹੁੰਦਾ ਉਸ ਤੋਂ ਜ਼ਿਆਦਾ ਨਹੀਂ ਤੇ ਜਦੋਂ ਸ਼ਾਮ ਦੀ ਸੰਧਿਆ ਹੁੰਦੀ ਰਹਿ ਰਾਹ ਸਾਹਿਬ ਜੀ ਦਾ ਪਾਠ ਜਦੋਂ ਸੋਦਰ ਦਾ ਕੀਰਤਨ ਹੁੰਦਾ ਉਹਨਾਂ ਦਾ ਵੀ ਨਾਦ ਹੁੰਦਾ ਇੰਝ ਲੱਗਦਾ ਸੀ ਕਿ ਭਾਈ ਉਹ ਵੀ ਗੁਰੂ ਮਹਾਰਾਜ ਜੀ ਦਾ ਜਸ ਕਰ ਰਹੇ ਹਨ ਕਿਹਾ ਨਾ ਜਿਉਂ ਬੋਲਤ ਮ੍ਰਿਗ ਮੀਨ ਪੰਖੇ ਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਹਰ ਜਨ ਬੋਲਤ ਸ਼੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਉਹ ਬਚਨ ਚੇਤੇ ਆ ਜਾਂਦਾ ਕਿ ਭਾਵਨਾ ਵਾਲੇ ਮਹਾਰਾਜ ਜੀ ਨੇ ਕਿਹਾ ਕੋਈ ਪੰਖੇਰੂ ਵੀ ਬੋਲਦਾ ਨਾ ਤੇ ਮਹਾਰਾਜ ਜੀ ਦੀ ਦ੍ਰਿਸ਼ਟੀ ਦੇ ਨਾਲ ਦੇਖੋ ਤੇ ਮਹਾਰਾਜ ਜੀ ਕਹਿੰਦੇ ਉਹ ਵੀ ਰੱਬ ਜਾ ਜਾਪ ਕਰਦਾ ਉਹ ਵੀ ਸ਼ੁਕਰਾਨਾ ਕਰਦਾ ਇਹ ਸ਼ਾਮ ਨੂੰ ਹੋ ਗਿਆ ਫਿਰ ਸਵੇਰੇ ਪਿਆਰੇ ਉਹ ਸੂਰਜ ਦੀ ਟਿੱਕੀ ਜਦੋਂ ਚੜ੍ਹਨ ਵਾਲੀ ਆਸਾ ਦੀ ਵਾਰ ਦਾ ਭੋਗ ਅੰਤਲੇ ਸਲੋਕ ਜਦੋਂ ਲੱਗਦੇ ਸੀ ਨਾ ਪਿਆਰਿਓ ਉਸ ਵੇਲੇ ਵੀ ਪੰਛੀਆਂ ਦਾ ਇੰਨਾ ਨਾਦ ਹੁੰਦਾ ਉੱਠ ਕਰਕੇ ਇਹ ਪ੍ਰਕਰਮਾ ਕਰਦੇ ਰਹਿੰਦੇ ਸਨ ਉੜ ਕਰਕੇ ਐ ਝੁੰਡ ਬਣਾ ਬਣਾ ਕਰਕੇ ਜਿਹੜਾ ਗੁੰਮਜ ਜਿਹੜਾ ਉਹਦੀਆਂ ਪ੍ਰਕਰਮਾ ਕਰਦੀਆਂ ਨਿਸ਼ਾਨ ਸਾਹਿਬ ਦੇ ਪ੍ਰਕਰਮਾ ਔਰ ਵੀ ਆ ਗੇੜਾ ਕੱਢ ਕੇ ਉੜ ਜਾਂਦੇ ਸੀ ਫਿਰ ਸ਼ਾਮਾਂ ਨੂੰ ਆ ਜਾਣਾ ਸੋ ਕਵੀਰਾਜ ਜੀ ਬਚਨ ਕਰਦੇ ਖਾਲਸਾ ਜੀਓ ਇਹ ਉਹ ਪਾਵਨ ਧਰਤੀ ਹੈ ਅੱਜ ਤਾਂ ਪਿਆਰਿਓ ਪੂਰਾ ਸ਼ਹਿਰ ਵਸ ਗਿਆ ਉਹ ਪ੍ਰਕਿਰਤਿਕ ਨਜ਼ਾਰੇ ਜਿਹੜੇ ਸ਼ਹਿਰੀ ਵਿਕਾਸੀਕਰਨ ਹੋ ਗਿਆ ਕਰਕੇ ਖਤਮ ਹੋ ਗਿਆ ਲੇਕਿਨ ਉਸ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਇੱਥੇ ਪ੍ਰਕਿਰਤਿਕ ਸੋਮੇ ਸਨ ਬਹੁਤ ਜ਼ਿਆਦਾ ਦਰਖਤ ਆਦਿਕ ਸਨ
1: ਧੰਨ ਸ਼੍ਰੀ ਗੋਬਿੰਦ ਸਿੰਘ ਕੋ ਸਿੰਘਾਸਨ ਸੁਹਾਵਈ
0: ਇੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸਿੰਘਾਸਨ ਸੁਭਾਏਮਾਨ ਹੈ
1: ਜੈ ਦਰਸਾਵਈ ਮਨੋਰਥ ਉਠਾਵਈ
0: ਹੁਣ ਕਵੀਰਾਜ ਜੀ ਬਚਨ ਕਰਦੇ ਖਾਲਸਾ ਜੀਓ ਇਹ ਗੱਲ ਸਾਧ ਸਿੰਘ ਜੀ ਜਿੰਨੇ ਵੀ ਨੇਮੀ ਪ੍ਰੇਮੀ ਭਾਵੇਂ ਦੇਸ਼ ਵਿਦੇਸ਼ ਦੇ ਵਿੱਚ ਮੈਨੂੰ ਪਤਾ ਬਹੁਤ ਸਾਰੇ ਲੋਕ ਪਿਆਰਿਓ ਇੰਟਰਨੈਟ ਦੇ ਮਾਧਿਅਮ ਦੇ ਨਾਲ ਇਹ ਕਥਾ ਦੇ ਨਾਲ ਜੁੜੇ ਹੋਏ ਹਨ ਹੁਣ ਕਵੀਰਾਜ ਜੀ ਦਾ ਬਚਨ ਆਪਾਂ ਨੂੰ ਚੇਤੇ ਕਰਨਾ ਚਾਹੀਦਾ ਹਿਰਦੇ ਦੇ ਵਿੱਚ ਧਾਰਨ ਕਰਨਾ ਚਾਹੀਦਾ ਕਿ ਖਾਲਸਾ ਜੀ ਉਹ ਕਵੀਰਾਜ ਜੀ ਕਹਿੰਦੇ ਕਿ ਜੋ ਵੀ ਤੁਹਾਡੀ ਮਨੋਕਾਮਨਾ ਹੈ ਇਸ ਲੋਕ ਦੀ ਜਾਂ ਪਰਲੋਕ ਦੀ ਤੇ ਤੁਸੀਂ ਗੁਰੂ ਕੇ ਸਿੱਖ ਹੋ ਤੇ ਤੁਸੀਂ ਗੁਰੂ ਘਰ ਨੂੰ ਛੱਡ ਕੇ ਸੱਜੇ ਖੱਬੇ ਨਾ ਜਾਓ ਇਹ ਨਾ ਬੋਲੋ ਜੀ ਉਹ ਫਲਾਣਾ ਮੰਦਿਰ ਅਸੀਂ ਉੱਥੇ ਜਾਣਾ ਸਤਿਕਾਰ ਹੈ ਜਿਨ੍ਹਾਂ ਦਾ ਹੈ ਉਹ ਉੱਥੇ ਜਾਣਗੇ ਕੋਈ ਪੀਰ ਖਾਨਾ ਹੈ ਹੈ ਭਾਈ ਸਤਿਕਾਰ ਜਿਨ੍ਹਾਂ ਦਾ ਹੈ ਉਹ ਉੱਥੇ ਜਾਣਗੇ ਤੂੰ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾਉਂਦਾ ਤੇਰਾ ਕੰਮ ਕੋਈ ਅੜ ਗਿਆ ਖੜ ਗਿਆ ਤੇਰਾ ਕੰਮ ਜਿਹੜਾ ਨਹੀਂ ਹੁੰਦਾ ਤੈਨੂੰ ਦਿੱਕਤਾਂ ਆ ਰਹੀਆਂ ਗੁਰੂ ਕਿਆ ਸਿੱਖਾ ਤੂੰ ਸੱਜੇ ਖੱਬੇ ਨਾ ਜਾ ਜੇ ਆਪਣੀ ਕਾਮਨਾ ਪੂਰੀ ਕਰਵਾਉਣਾ ਚਾਹੁੰਦਾ ਚੱਲ ਚੱਲ ਕੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜਾਣਾ ਕਰ
1: ਸੁਕਾਮਨਾ ਕੁਪਾਵਈ ਸੰਤੋਖ ਸਿੰਘ ਗਾਵਈ
0: ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਉਚਾਰਨ ਕਰਦੇ ਜੋ ਵੀ ਕਾਮਨਾ ਲੈ ਕਰਕੇ ਸ਼ੁਭ ਪਾਵਨਾ ਲੈ ਕਰਕੇ ਆਵੇਗਾ ਸੱਚ ਜਾਣ ਪ੍ਰਤੱਖ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਚਾਰਨ ਕਰੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇਰੀ ਭਾਵਨੀ ਨੂੰ ਭਾਗ ਲਾਉਣਗੇ ਤੇਰੀਆਂ ਸ਼ੁਭ ਮਨੋਕਾਮਨਾ ਆਪ ਵਰਤ ਕਰਕੇ ਮਹਾਰਾਜ ਜੀ ਨੇ ਪੂਰਾ ਕਰਨਾ ਹੈ ਇੰਨੀਆਂ ਕੁ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਹਰਿਚਰਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ

ਸਾਹਿਬ ਸਿੰਘ ਜੀ ਸਾਹਿਬ ਸਿੰਘ ਜੀ ਸਾਹਿਬ।

Thank you.

です。

Yeah.

ਸ੍ਰੀ ਵਾਹਿਗੁਰੂ ਜੀ ਅਰਦਾਸ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ

ਗਵਾਹੀ ਧਰਮ ਹੇਤ ਸੀਸ ਦਿੱਤੇ ਤਿਨਾ ਸਚਿਆਰਿਆ ਪਿਆਰਿਆ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ ਆਪੇ ਜਾਣੇ ਘਰੇ ਆਪ ਆਪੇ ਆਣੇ ਰਾਸ ਤਿਸੇ ਆਗੇ ਨਾਨਕ ਆਖ ਲੈ ਕੀਚੈ ਅਰਦਾਸ ਸਰਬਤ ਸਮੋ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦਾ ਮੰਨੀ ਵਾ ਮਤ ਉੱਚੀ ਮਤ ਪਤਕਾਰ ਆਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਦੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਰਹੇ ਧਰਮਕਾਰ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮਿਲੇ ਬੋਲੋ ਜੀ। ਸ੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਣੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮਿਲੇ ਬੋਲੋ ਜੀ। ਹਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਦਮਦਮੇ ਜੀ ਧਮਤਾਣ ਜੀ ਮੁਕਤਸਰ ਜੀ ਪਾਉਂਟੇ ਜੀ ਤਖਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਬਿਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲਟੇਕਰੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਸਾਹਿਬ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬਤ ਸਮੋ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ

ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਨ ਰਹਿਰਾਜ ਸਾਹਿਬ ਜੀ ਦੀ ਅਰਦਾਸ। ਭੂਲ ਚੂਕ ਮਾਫ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਮੈਂ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾਮ ਤੇਰੇ ਭਾਣ।

0: 불렀습니다. 행신이다.
1: 벌레!

ਸੇਗਾ ਗਾਲੀ ਬਾਬਾ ਬੁਲਾ ਸਿੰਘ ਜੀ ਨਹੀਂ ਸਿੰਘ ਜੀ ਦਾ।

Bye. Bye. Hey, good.

निमक निमक कर शरीर कटावे हर के नाम संसर्ग कचना है मन कामना तीर।

ਜੈ ਪ੍ਰਸਾਦ ਛੱਤੀ ਹੈ ਅੰਮ੍ਰਿਤ ਖਾਹੇ, ਜੈ ਪ੍ਰਸਾਦ ਸੁਗੰਧ ਰਤਨ ਲਾਭੇ, ਜੈ ਪ੍ਰਸਾਦ ਵਸਹਿ ਸੁਖ ਮੰਦਰ, ਜੈ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਜੈ ਪ੍ਰਸਾਦ ਰੰਗ ਰਸ ਭੋਗ, ਜੈ ਪ੍ਰਸਾਦ ਪਾਠ ਪਟਨ ਬਘਾਵਹੇ, ਜੈ ਪ੍ਰਸਾਦ ਸੁਖ ਸੇਵ ਸੋਈ ਜੈ, ਜੈ ਪ੍ਰਸਾਦ ਤੂੰ ਸਭ ਕੋ ਮਾਨੈ, ਜੈ ਪ੍ਰਸਾਦ ਦੇਵ ਰਹਤਾ ਧਰਮ, ਪ੍ਰਭ ਜੀ ਜਪਰ ਤਰਕ ਮਾਨ ਪਾਵਹੇ, ਜੈ ਪ੍ਰਸਾਦ ਆਰੋ ਕੰਚਨ ਦੇਹੀ, ਜੈ ਪ੍ਰਸਾਦ ਤੇਲਾ ਓ ਰਾਗਹਤ, ਜੈ ਪ੍ਰਸਾਦ ਤੇ ਗੇ ਸਕਲ ਛੇਤਰ ਢਾਕੇ, ਜੈ ਪ੍ਰਸਾਦ ਤੁਸ਼ ਕੋ ਨ ਪਹੁਚੈ, ਜੈ ਪ੍ਰਸਾਦ ਪਾਈ ਦੁਰਲਭ ਦੇਹ, ਜੈ ਪ੍ਰਸਾਦ ਭੂਖਨ ਪਹਿਰੀ ਜੈ, ਜੈ ਪ੍ਰਸਾਦ ਅਸਵ ਹਸਤ ਅਸਵਾਰੀ, ਜੈ ਪ੍ਰਸਾਦ ਬਾਗ ਮਿਲਖ ਧਨਾ, ਜਿਨ ਤੇਰੀ ਮਨ ਬਨਤ ਬਨਾਈ, ਸਹਿ ਧਿਆਏ ਜੋ ਏਕ ਲਖੈ, ਜੈ ਪ੍ਰਸਾਦ ਕਰਹਿ ਪੁੰਨ ਬਹੁਦਾਨ, ਜੈ ਪ੍ਰਸਾਦ ਤੂੰ ਆਚਾਰ ਵਿਵਹਾਰੀ, ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਜੈ ਪ੍ਰਸਾਦ ਤੇਰੀ ਨੀਕੀ ਜਾ, ਜੈ ਪ੍ਰਸਾਦ ਤੇਰੀ ਪਤ ਕਹੈ, ਜੈ ਪ੍ਰਸਾਦ ਸੁਣਹਿ ਕਰਨ ਨਾਦ, ਜੈ ਪ੍ਰਸਾਦ ਬੋਲਹਿ ਅੰਮ੍ਰਿਤ ਕਸਨਾ, ਜੈ ਪ੍ਰਸਾਦ ਹਸਤ ਕਰ ਚੱਲਹੇ, ਜੈ ਪ੍ਰਸਾਦ ਪਰਮ ਗਤ ਪਾਵਹੇ, ਐਸਾ ਪ੍ਰਭ ਤਿਆਗ ਅਵਰ ਕਤ ਲਾਗ ਹੋ, ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ, ਜੈ ਪ੍ਰਸਾਦ।

0: ਸੰਸਾਰ ਸਭ ਕੀ ਗਤ ਹੋਏ
1: ਨਾਨਕ ਜਪ ਜਪੈ ਜਪ ਸੋਏ
0: ਆਪ ਜਪਾਏ ਜਪੈ ਸੋ ਨਾਉ
1: ਆਪ ਗਵਾਏ ਸੋ ਹਰਿ ਗੁਣ ਗਾਉ
0: ਪ੍ਰਭ ਕਿਰਪਾ ਤੇ ਹੋਏ ਪ੍ਰਗਟ
1: ਪ੍ਰਭੂ ਦਇਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ
1: ਪ੍ਰਭ ਦਇਆ ਤੇ ਮਨ ਉਤਮ ਹੋਏ
0: ਸਰਬ ਨਿਧਾਨ

0: ਸਾਧ ਕਾ ਸੰਗ ਮੁਖ ਉਜਲ ਹੋਤ,
1: ਸਾਧ
0: ਕਾ ਸੰਗ ਮਿਟੈ ਅਭਿਮਾਨ, ਸਾਧ ਕਾ ਸੰਗ ਪੁਛੈ ਪ੍ਰਭ ਨੇਰਾ, ਸਾਧ ਕਾ ਸੰਗ ਪਾਏ ਨਾਮ ਰਤਨ, ਸਾਧ ਕੀ ਮਹਿਮਾ ਵਰਨਾ ਕੌਣ ਪ੍ਰਾਨੀ, ਸਾਧ ਕਾ ਸੰਗ ਅਗੋਚਰ ਮਿਲੈ, ਸਾਧ ਕਾ ਸੰਗ ਆਵਹਿ ਬਸ ਪੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕਾ ਸੰਗ ਨਾ ਕਤਹੂੰ ਧਾਵੈ, ਸਾਧ ਕਾ ਸੰਗ ਮਾਇਆ ਤੇ ਭਿੰਨ, ਸਾਧ ਸੰਗ ਦੁਸ਼ਮਨ ਸਭ ਮੀਤ, ਸਾਧ

ਸਾਧ ਕੈ ਸੰਗ ਨਾ ਕਬਹੂੰ ਧਾਵੈ ਸਾਧ ਸੰਗ ਬਸ ਅਗੋਚਰ ਲਹੈ ਸਾਰ ਕੈ ਸੰਗ ਸਹਿ ਥਾਨ ਊਚੈ ਸਾਧ ਕੈ ਸੰਗ ਦਗੜਾ ਸਭ ਧਰਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧੂ ਕੈ ਸੰਗ ਸੋਧਨ ਪਾਵੈ ਸਾਰ ਸੰਗ ਧਰਮ ਰਾਏ ਕਰੇ ਸੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਰ ਕੈ ਸੰਗ ਸਰਬ ਥਾਨ ਗਮ ਸਾਰ ਕੈ ਸੰਗ ਨਹੀਂ ਕਛ ਕਾਲ ਸਾਰ ਕੈ ਸੰਗ ਕਲੂਫਤ ਹਰੈ ਸਾਰ ਕੈ ਸੰਗ ਈਹਾਂ ਊਹਾਂ ਸੁਹੇਲਾ ਜੋ ਇੱਛਾ ਸੋ ਈ ਫਲ ਪਾਵੈ ਪਾਰ ਬ੍ਰਹਮ ਸਾਧ ਵਿਦ ਵਸੈ ਸਾਰ ਕੈ ਸੰਗ ਸੁਨਾ ਹਰ ਨਾਓ ਸਾਰ ਕੈ ਸੰਗ ਨਾ ਮੰਤੇ ਬਿਸਰੈ ਸਾਰ ਕਾ ਸੰਗ ਲਗਾ ਪ੍ਰਭ ਮੀਠਾ ਸਾਧ ਸੰਗ ਭਏ ਆਗਿਆਕਾਰੀ ਸਾਰ ਕਾ ਸੰਗ ਮਿਟੇ ਸਭ ਰੋਗ ਸਾਰ ਕੀ ਮਹਿਮਾ ਬੇਦ ਨਾ ਜਾਣਹੇ ਸਾਰ ਕੀ ਉਪਮਾ ਤਿਹ ਗੁਣ ਤੇ ਦੂਰ ਸਾਰ ਕੀ ਸੋਭਾ ਕਾ ਨਾਹੀ ਅੰਤ ਸਾਰ ਕੀ ਸੋਭਾ ਊਚ ਤੇ ਊਚੀ ਸਾਰ ਕੀ ਸੋਭਾ

0: ज्ञानी सफल फला
1: ज्ञानी संग सकल उत्थान
0: ब्रह्म ज्ञानी सकल

0: कई कोट जन्मे जीवे मरहे,
1: कई कोट पर जोनी फिर है,
0: कई कोट बैठते ही खाए।

0: ਨਿੰਦਾ ਕਉ ਸਾਰਾ ਬ੍ਰਹਮ
1: ਸੰਤੇ ਨਿੰਦਾ ਕਉ ਸਦਾ ਵਿਜੋਗ
0: ਸੰਤੇ ਨਿੰਦਾ ਦੁਖ ਮਹਿ ਦੋ
1: ਨਾਨਕ ਸੰਭਾਵੇ ਤਾ ਉਸਕਾ ਵੀ ਰੋਗ
0: ਸੰਤਾ ਦੁਖੀ ਸਦਾ ਪਵਿੱਤ
1: ਸੰਤਾ ਦੁਖੀ ਕਿਸੇ ਕਾ ਨਹੀਂ
0: ਸੰਤੇ ਜਲ ਦੀ ਗੋਡਾਨ ਲਾਗੈ
1: ਸੰਤੇ ਦੁਖੀ ਕੋ ਸਭ ਤਿਆਗੈ
0: ਸੰਤਾ

जिसको हर प्रमाण चिता

ਸਾਧ ਕੇ ਤੋਂ ਦੇ ਪੀਓ ਸਾਧ ਕੀ ਦੂਰ ਕਰੋ ਇਸ ਨਾਲ।

ਸਤ ਜਾਕੀ ਬਾਣੀ ਸਤ ਕਰਮ ਜਾਕੀ ਰਚਨਾ ਸਤ

सतगुर सिख का हलत पलत सवारा सतगुर सिख का जी नाम सुन के।

0: ਰਾਜਾ ਸਾਹਿਬ ਕਰੇ
1: ਨਾਨਕ ਸੋ ਸੇਵਾ ਗੁਰ ਕੀ ਮਤ ਲੇ
0: ਪਲੀਜ਼ ਪਿਛਲੇ ਗੁਰ ਕਾ ਮਤ ਮਾਨਾ
1: ਸੋ ਸੇਵਾ ਪਰਮੇਸ਼ਰ ਕੀ ਕਰ ਜਾਣਾ
0: ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ
1: ਅਨੇਕ ਵਾਰ ਗੁਰ ਕਾ ਬਲ ਜਾਓ
0: ਸਰਬ ਨਿਦਾਨ ਜੀਉ ਕਾ ਦਾਤਾ
2: ਆਤਮ ਪਾਰ ਬ੍ਰਹਮ ਰਖਣਾ
0: ਬ੍ਰਹਮ ਹੈ ਜਨ ਜਨ ਮਹਿ ਪਾਰ ਬ੍ਰਹਮ
2: ਹੈ ਆਪ ਨਹੀਂ ਕਛ ਬ੍ਰਹਮ
0: ਸਹਿ ਸਿਆਨ ਪਲਿਆ ਨਾ ਜਾਈਐ
2: ਨਾਨਕ ਐਸਾ ਗੁਰ ਬਠਾਗੀ
0: ਪਾਈਐ ਸਤਿ ਸੇਖ ਸੇਖ ਕੀ ਨੀਤ
2: ਪਰ ਸਭ ਚਲ ਕੰਦਰ ਮਲ ਗਈ
0: ਤੇਤ ਸੰਗ ਰਾਮ ਮਨ ਰਵੇ
1: ਆਪ ਕੀ ਕਰ ਕਰ ਕਵੇ
0: ਸ਼ੰਕਰ ਬਚਨ ਕਰਨ ਆਗਾ ਨੇ
1: ਮਨ ਸੰਤੋਗਾ ਦੰਪਤੀਆ ਨੇ
0: ਮੇਰਾ ਵੀ ਸਖਿਓ ਜਾਗਾ ਮਨ
1: ਮਨ ਦੇ ਦ੍ਰਿਸ਼ ਵੇਖ ਹੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਇਸ ਭਾਵਾ ਕਿਸ ਲੈ
0: ਮਿਲਾਏ ਜੈਦਾ ਇੱਕ ਸਤ ਅਨੇਕ
1: ਸਾਧੂ ਰਖ ਕੂ ਗਨ ਵਿਵੇਕ
0: ਕਾਮ ਬੋਲ ਨਾ ਪਹੁੰਚਤ ਤ੍ਰਾਨੇ
1: ਅਗਮ ਗੋਚਰ ਕਰ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਇ
1: ਬਾਕੀ ਕੀਮਤ ਗਨਾ ਨਾ ਪਾਈ
0: ਅਨੇਕ ਭਗਤ ਬੰਦਨ ਨਿਤ ਕਰ ਹੈ
1: ਚਰਨ ਕਮਲ ਹਿਰਦਾ ਸਿਮ ਰਹੇ
0: ਸਤਬਲ ਹਾਰੀ ਸਤਗੁਰ ਆਪਣੇ
1: ਨਾਨਕ ਜਿਸ ਸੰਸਾਰ ਐਸਾ ਪ੍ਰਭ ਜਪਣੇ
0: ਇਹੋ ਹਰ ਰਸ ਪਾਵੈ ਜਲ ਕੋਏ
1: ਅਮਰ ਪੀਵੈ ਅਮਰ ਸੋਏ
0: ਕੁਛ ਪੁਰਬ ਕਾ ਨਹੀਂ ਕਦੇ
1: ਬਨਾਵਾ
0: ਆਠ ਪਹਿਰ ਹਰ ਕਾ ਨਾਮ ਲੇ
2: ਸਗੁਣ ਦੇ ਸੇਵਕ ਕੋ ਦੇ
0: ਉਹ ਮਾਇਆ ਕਿਆ ਸੰਗ ਨਾ ਲੇ ਅੰਧਕਾਰ ਦੀ ਪੱਖ ਪਰ ਗਾਸੇ ਤਪਤ ਨਾਏ ਠਾਟ ਵਰਤਾਈ ਜਨਮ ਮਰਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਪਹੁੰਚ ਚੁੱਕਾ ਨਿਰਭਉ ਹੋਏ ਬਸੇ
1: ਸਰਬ ਪਿਆਰ ਮਨ ਦੇਖੈ ਨਸੇ
0: ਜਿਸਕਾ ਸਾਧਨ ਕਿਰਪਾ ਧਾਰੀ
1: ਸਾਧ ਸੰਗ ਜਪ ਨਾਮ ਧਾਰੀ
0: ਹਿਤ ਪਾਈ ਚੁੱਕੇ ਬ੍ਰਹਮ ਗਵਨ
1: ਸਰਦਾਰ ਹਰਿ ਜਸ ਰਵਨ
0: ਨਿਰਗੁਣ ਆਪ ਸਤਿਗੁਣ ਵੀ ਹੋਈ

0: सुख होए
1: मन से साथ चलत होए
0: नाका मन तन राम
1: बिरला हो पावे सम्मे

ਸੰਤ ਪ੍ਰਭ ਦੇਹੋ ਨਿਵਾਸ।

0: कहते हो
1: पैर विरोध के संग
0: मारा
1: हरण शोक कह कसा गया
0: कहा
1: देव कहा।

ਇੱਕ ਓੰਕਾਰ ਵਾਹਿਗੁਰੂ ਕੀ ਕੀਮਤ ਹੈ ਪਾਤਸ਼ਾਹੀ ਦਾ ਸਰ ਕਾ ਕਾਟ ਸਮਾਥਾ ਜੁਤੇ ਬਾਨ ਸਾਧੂ ਵਰ ਕਰ ਪੁਨਰਾਜ ਕਾ ਕਾਟਾ ਸੀਸਾ ਭਾਪਨ ਪ੍ਰੇਸ਼ਟ ਕਰਤੇ ਭਈ ਧਨਯ ਧਨਯ ਲੋਗਨ ਕੇ ਰਾਜਾ ਅਖਲ ਭਵਨ ਕੇ ਸਿਰਜਨ ਹਾਰੇ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦਾ ਰੱਖਿਆ ਜਨਮਨ ਰਹਿ ਹਮਾਰਾ ਦੋਸ਼ ਸਭਾ ਤੁਮ ਭਾਵ ਹੋ ਸੁਖੀ ਵਸੈ।

0: ਸਾਰਾ ਸਾਹਸ ਭਣੀ ਜੈ
1: ਸਾਸ ਪੁੰਤੀ ਕਹੀ ਜੈ
0: ਸਾਸ ਕੀ ਅਸ਼ਮੀ ਗਵਾਰਾ
1: ਤੀ ਸਤਿ ਦ੍ਰਵ ਗ੍ਰੰਥ ਸੁਤਾਰਾ
0: ਇਤ ਸ੍ਰੀ ਚਿਤ ਰਪਖਿਆ ਨੇ ਰਿਆ ਚਿਤ ਪ੍ਰੇਮ ਕਰੀ।

Hehehehe

ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਰ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਠਵੇਂ ਗੁਰੂ ਨਾਨਕ ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜੀਵਨ ਦਾ ਜੋ ਆਪਾਂ ਪ੍ਰਕਾਸ਼ ਗੁਰਪੁਰਬ ਆਪਾਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ। ਸਤਿਗੁਰੂ ਜੀ ਦੇ ਜੀਵਨ ਦੇ ਕੁਛ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬਾਂ ਦੀ ਬਖਸ਼ ਵੀ ਫਤਿਹ ਦਾ ਨਾਰਾ ਬੁਲੰਦ ਕਰੀਏ ਜੀ। ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲ ਬੈਸ ਬ੍ਰਿਧ ਗਿਆਨ ਮਹਿ ਸਮਰਤ ਸ੍ਰੀ ਗੁਰਦੇਵ ਅਠਵੇਂ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਹਰਰਾਜ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਕੁੱਖੋਂ ਅਠਵੇਂ ਗੁਰੂ ਨਾਨਕ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਅਵਤਾਰ ਕੀਰਤਪੁਰ ਸਾਹਿਬ ਵਿਖੇ ਹੋਇਆ ਹੈ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਲ ਅਵਸਥਾ ਵਿੱਚੋਂ ਜਦੋਂ ਗੁਰੂ ਕੇ ਸਿੱਖ ਸੰਗਤਾਂ ਨੂੰ ਗੁਰੂ ਘਰ ਦੇ ਵਿੱਚ ਬਾਲਕ ਦੇ ਜਨਮ ਦੀ ਖਬਰ ਸੁਣੀ ਹੈ, ਦੂਰ ਦੁਰਾਣਿਆਂ ਤੋਂ ਕਹਿੰਦੇ ਗੁਰੂ ਕੀ ਸਿੱਖ ਸੰਗਤਾਂ ਬਹੁਤ ਹੀ ਪ੍ਰੇਮ ਉਤਸ਼ਾਹ ਦੇ ਨਾਲ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਰਸ਼ਨ ਕਰਨ ਦੇ ਵਾਸਤੇ ਆਉਂਦੀਆਂ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸੋਹਣਾ ਸੁੰਦਰ ਸਰੂਪ ਵੇਖ ਕਰਕੇ ਸੰਗਤ ਬਹੁਤ ਹੀ ਜ਼ਿਆਦਾ ਨਜ਼ਰ ਨਿਹਾਲ ਹੁੰਦੀ ਹੈ। ਕਹਿੰਦੇ ਗੁਰੂ ਪਿਆਰਿਓ, ਜਦੋਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਤੁਰਨ ਫਿਰਨਾ ਉਹਨਾਂ ਨੇ ਸ਼ੁਰੂ ਕੀਤਾ ਸੀ ਸਤਿਗੁਰੂ ਪਾਤਸ਼ਾਹ ਜੀ ਨੇ, ਉਹ ਕਹਿੰਦੇ ਤੁਰਦਿਆਂ ਫਿਰਦਿਆਂ ਹੋਈਆਂ ਜਦੋਂ ਗੁਰੂ ਹਰਰਾਜ ਸਾਹਿਬ ਜੀ ਮਹਾਰਾਜ ਦਰਬਾਰ ਲਾ ਕਰਕੇ ਬੈਠਦੇ ਸਨ ਸਾਰੀ ਸਤਸੰਗਤ ਦੇ ਨਾਲ, ਉੱਥੇ ਕਹਿੰਦੇ ਪਿਆਰਿਓ ਸਤਿਗੁਰੂ ਮਹਾਰਾਜ ਵੀ ਆਪ ਬਾਲਕ ਅਵਸਥਾ ਦੇ ਵਿੱਚ ਵੀ ਕਈ ਘੰਟਿਆਂ ਤੱਕ ਕਈ ਚਿਰ ਤੱਕ ਕਹਿੰਦੇ ਚੌਕੜਾ ਲਾ ਕਰਕੇ ਕੀਰਤਨ ਸੁਣਿਆ ਕਰਦੇ ਸਨ। ਜਦੋਂ ਪਿਆਰਿਓ ਸਤਿਗੁਰੂ ਮਹਾਰਾਜ ਦੀ ਆਰਬਲਾ 3 ਕੁ ਸਾਲ ਦੀ ਹੋਈ ਹੈ, ਉਸ ਵੇਲੇ ਗੁਰੂ ਹਰਰਾਜ ਸਾਹਿਬ ਮਹਾਰਾਜ ਜੀ ਨੇ ਦੁਨਿਆਵੀ ਵਿੱਦਿਆ ਪੜਾਉਣ ਦੇ ਵਾਸਤੇ ਮਹਾਰਾਜ ਨੂੰ ਬਹੁਤ ਹੀ ਚੰਗੀ ਤਰੀਕੇ ਦੇ ਨਾਲ ਉਹਨਾਂ ਦੇ ਗੁਰੂ ਦੀ ਪਾਠਸ਼ਾਲਾ ਦੀ ਉਹ ਬੰਦੋਬਸਤ ਕੀਤਾ ਸੀ। ਉਹ ਵੀ ਕਹਿੰਦੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲ ਅਵਸਥਾ ਵਿੱਚੋਂ ਹੀ ਬਹੁਤ ਹੀ ਜ਼ਿਆਦਾ ਤੀਖਣ ਬੁੱਧੀ ਦੇ ਵਾਲੇ ਸਨ। ਜੋ ਵੀ ਉਹਨਾਂ ਦੇ ਗੁਰੂ ਜੀ ਪਾਠਕ ਉਹਨਾਂ ਨੂੰ ਸਿਖਾਉਂਦੇ ਉਹ ਉਸ ਹੀ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਕੰਠ ਕਰ ਲੈਂਦੇ ਸਨ ਸਾਰੇ। ਕਹਿੰਦੇ ਪਿਆਰਿਓ ਜਦੋਂ ਸਤਿਗੁਰੂ ਮਹਾਰਾਜ ਦੀ ਆਰਬਲਾ 4 ਕੁ ਸਾਲ ਦੀ ਹੋਈ ਸੀ, ਉਸ ਵੇਲੇ ਦੇ ਪੜੀਆਂ ਜਾਣ ਵਾਲੀਆਂ ਜਿਹੜੇ ਨਿਤਨੇਮ ਦੀਆਂ ਬਾਣੀਆਂ ਅਤੇ ਹੋਰ ਵੀ ਕੋਈ ਗੁਰਬਾਣੀ ਦੇ ਸ਼ਬਦ ਸਨ ਉਹ ਬਹੁਤ ਹੀ ਜ਼ਿਆਦਾ ਵਧੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕੰਠ ਕਰ ਲਏ ਸਨ। ਇਸੇ ਪ੍ਰਕਾਰ ਪਿਆਰਿਓ ਬਾਲ ਅਵਸਥਾ ਵਿੱਚੋਂ ਹੀ ਗੁਰੂ ਹਰਰਾਜ ਸਾਹਿਬ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਾਹਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਐਸੀ ਬਾਲ ਅਵਸਥਾ ਵਿੱਚੋਂ ਵਿਦਵਤਾ ਗਿਆਨ ਨੂੰ ਵੇਖਦਿਆਂ ਹੋਇਆਂ ਕਹਿੰਦੇ ਸਮਾਂ ਪਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਗੁਰਤਾ ਗੱਦੀ ਦੇਣ ਦਾ ਵਿਚਾਰ ਕੀਤਾ ਸੀ। ਇਸ ਪ੍ਰਕਾਰ ਪਿਆਰਿਓ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਗੁਰਤਾ ਗੱਦੀ ਦੇ ਸੁਭਾਵਾਨ ਹੋਏ ਸਤਿਗੁਰੂ ਮਹਾਰਾਜ ਜੀ ਦੀ ਆਰਬਲਾ ਬਹੁਤ ਛੋੜੀ ਦੇ ਕਰਕੇ ਕਈ ਵੀ ਹੋਰ ਵੀ ਸਾਰੇ ਗੁਰੂ ਬਣ ਬੈਠੇ ਸਨ। ਇਸੇ ਪ੍ਰਕਾਰ ਕਹਿੰਦੇ ਨੇ ਇੱਕ ਵਾਰੀ ਲਾਲ ਚੰਦ ਨਾਮ ਦਾ ਬਹੁਤ ਹੀ ਵਿਦਵਤਾ ਨਾਲ ਪੰਡਿਤ ਸੀ, ਬ੍ਰਾਹਮਣ ਹੰਕਾਰ ਨਾਲ ਭਰਿਆ ਹੋਇਆ। ਉਹਨੇ ਜਾਣਨਾ ਕੀਤਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਅੱਠਵੇਂ ਗੁਰੂ ਨਾਨਕ ਦੇ ਗੱਦੀ ਦੇ ਬਿਰਾਜਮਾਨ ਹਨ, ਜਿਹੋ ਜਿਹਾ ਇਹਨਾਂ ਨੇ ਨਾਮ ਰੱਖਿਆ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਦੁਆਪਰ ਦੇ ਵਿੱਚ ਤਾਂ ਕ੍ਰਿਸ਼ਨ ਜੀ ਹੋਏ ਜਿਨ੍ਹਾਂ ਦਾ ਨਾਮ ਕ੍ਰਿਸ਼ਨ ਸੀ, ਇਹਨਾਂ ਨੇ ਤਾਂ ਆਪਣਾ ਨਾਮ ਹਰਕ੍ਰਿਸ਼ਨ ਰਖਵਾਇਆ ਹੈ। ਵੇਖਦਿਆਂ ਇਹਨਾਂ ਦੇ ਵਿੱਚ ਇਸ ਪ੍ਰਕਾਰ ਦੀ ਵਿਦਵਤਾ ਗਿਆਨ ਹੈ ਵੀ ਹੈ ਕਿ ਨਹੀਂ। ਕਹਿੰਦੇ ਪਿਆਰੋ ਵਿਚਾਰ ਵਟਾਂਦਰਾ ਸਾਂਝੀ ਕਰਨ ਦੇ ਵਾਸਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਕੋਲ ਆਇਆ, ਉੱਥੇ ਵਿਚਾਰ ਕੀਤੀ। ਸਤਿਗੁਰੂ ਮਹਾਰਾਜ ਜਿਹੋ ਜਿਹਾ ਵੱਡਾ ਆਪ ਜੀ ਨੇ ਆਪਣਾ ਨਾਮ ਰੱਖਿਆ ਹੈ ਉਸ ਪ੍ਰਕਾਰ ਦੀ ਵਿਦਵਤਾ ਆਪ ਜੀ ਦੇ ਕੋਲ ਹੈ ਵੀ ਕਿ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਵਚਨ ਕਰਦੇ ਕਿ ਹੇ ਬ੍ਰਾਹਮਣ ਪੰਡਿਤ ਜੀ, ਜੇ ਅਸੀਂ ਤੁਹਾਡੇ ਨਾਲ ਵਿਦਵਤਾ ਸਾਂਝੀ ਕਰਾਂਗੇ ਜਾਂ ਗੀਤਾਂ ਦੇ ਅਰਥ ਕਰਕੇ ਤੁਹਾਡੇ ਸਾਹਮਣੇ ਕਰਾਂਗੇ ਤਾਂ ਤੁਸੀਂ ਕਹੋਗੇ ਕਿ ਗੁਰੂ ਸਪੁੱਤਰ ਹੈ, ਇਸ ਕਰਕੇ ਵਿਦਿਆ ਪ੍ਰਾਪਤ ਕੀਤੀ ਹੋਵੇਗੀ। ਇਸ ਕਰਕੇ ਤੁਸੀਂ ਇਸ ਨਗਰ ਵਿੱਚ ਜਾ ਕਰਕੇ ਜੋ ਵੀ ਬੰਦੇ ਨੂੰ ਤੁਸੀਂ ਲੈ ਕੇ ਆ ਜਾਓ,
ਉਹਦੇ ਕੋਲੋਂ ਅਸੀਂ ਵਿਦਵਤਾ ਦੀ ਸਾਂਝੀ ਤੁਹਾਡੇ ਨਾਲ ਕਰਾਂਗੇ, ਉਹਦੇ ਕੋਲੋਂ ਹੀ ਗੀਤਾ ਦੇ ਅਰਥ ਅਸੀਂ ਕਰਕੇ ਵਿਖਾਵਾਂਗੇ। ਉਹ ਬੰਡਾ ਕਹਿੰਦੇ ਪਿਆਰਿਓ, ਬ੍ਰਾਹਮਣ ਬੜਾ ਹੰਕਾਰ ਸੀ, ਖੁਸ਼ੀ ਨਾਲ ਭਰ ਗਿਆ, ਸੋਚਦਾ ਸੀ ਕਿ ਐਸੇ ਕੋਈ ਨਾ ਸਮਝ ਤੁਛ ਬੁੱਧੀ ਵਾਲੇ ਨੂੰ ਲੈ ਕਰਕੇ ਸਤਿਗੁਰੂ ਮਹਾਰਾਜ ਦੇ ਸਾਹਮਣੇ ਲੈ ਕੇ ਜਾਵਾਂਗਾ। ਫਿਰ ਕਹਿੰਦੇ ਸਤਿਗੁਰੂ ਮਹਾਰਾਜ ਜੀ ਕਿਹੋ ਜਿਹਾ ਇਸ ਕਿਰੇ ਕੋਲੋਂ ਅਰਥ ਕਰਾ ਕੇ ਦਿਖਾਂਗੇ। ਕਹਿੰਦੇ ਪਿਆਰੋ, ਛਜੂ ਝੀਵਰ ਨਾਮ ਦਾ ਇੱਕ ਉੱਥੇ ਬਹੁਤ ਹੀ ਗਰੀਬੜਾ, ਜੋ ਆਪਣੇ ਮੁੱਖ ਤੋਂ ਚੰਗੀ ਤਰ੍ਹਾਂ ਬੋਲ ਵੀ ਨਹੀਂ ਸੀ ਸਕਦਾ ਸੀ, ਉਸ ਨੂੰ ਬ੍ਰਾਹਮਣ ਨੇ ਲੈ ਜਾ ਕੇ ਸਤਿਗੁਰੂ ਮਹਾਰਾਜ ਦੇ ਸਾਹਮਣੇ ਪੇਸ਼ ਕੀਤਾ। ਸਤਿਗੁਰੂ ਹਰਕਿਸ਼ਨ ਸਾਹਿਬ ਜੀ ਮਹਾਰਾਜ ਆਪਣੇ ਹੱਥ 'ਤੇ ਸੋਟੀ ਰੱਖਿਆ ਕਰਦੇ ਸਨ, ਫੜ ਕੇ ਸਤਿਗੁਰੂ ਮਹਾਰਾਜ ਜੀ ਨੇ ਉਹਦੇ ਸਿਰ 'ਤੇ ਸੋਟੀ ਰੱਖੀ ਅਤੇ ਬਖਸ਼ਿਸ਼ਾਂ ਮਈ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਦੇ ਸਨ ਕਿ ਭਈ ਝਜੂ ਜੀਵਰ, ਹੁਣ ਜਿਹੋ ਜਿਹਾ ਇਸ ਪੰਡਿਤ ਦੇ ਨਾਲ ਤੂੰ ਵਿਚਾਰ ਵਟਾਂਡਰਾ ਸਾਂਝੀ ਕਰਨੀ ਹੈ ਵਿਦਵਤਾ ਦੇ ਨਾਲ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਲੈ ਕਰਕੇ ਤੂੰ ਇਹਦੇ ਨਾਲ ਵਿਦਵਤਾ ਵਿਚਾਰ ਵਟਾਂਦਰਾ ਸਾਂਝੀ ਕਰ। ਕਹਿੰਦੇ ਪਿਆਰਿਓ, ਅਸੀਂ ਗੁਰੂ ਘਰ ਦੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਰਕਤਾਂ ਬਖਸ਼ਿਸ਼ਾਂ ਹੋਈਆਂ ਨੇ। ਕਹਿੰਦੇ ਐਸੇ ਉਸ ਝਜੂ ਜੀਵਰ ਨੇ ਉਸ ਲਾਲਚੰਦ ਪੰਡਿਤ ਬ੍ਰਾਹਮਣ ਦੇ ਨਾਲ ਵਿਚਾਰ ਸਾਂਝੀ ਕੀਤੀ ਹੈ, ਜਿਹਦੇ ਨਾਲ ਕਹਿੰਦੇ ਕੋਈ ਵੱਡੇ ਤੋਂ ਵੱਡਾ ਬ੍ਰਾਹਮਣ ਵੀ ਕੋਈ ਸਾਂਝਾ ਵਿਦਵਾਨ ਨਹੀਂ ਸੀ ਕਰ ਸਕਦਾ ਸੀ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਹਰਕਿਸ਼ਨ ਸਾਹਿਬ ਜੀ ਮਹਾਰਾਜ ਕਈ ਸਾਰੇ ਸੰਸਾਰ ਦੇ ਦੁੱਖਾਂ ਦੇ, ਗਰੀਬਾਂ ਦੇ ਦੁੱਖ ਦੂਰ ਕਰਦੇ ਸਨ। ਜੋ ਕੋਈ ਪੀੜਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਆਉਂਦਾ, ਉਹ ਕਹਿੰਦੇ ਸਤਿਗੁਰੂ ਮਹਾਰਾਜ ਜੀ ਚੰਗੀ ਤਰ੍ਹਾਂ ਆਪਣੀ ਦਵਾਈਆਂ ਦੇ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮਿਹਰ ਦੀ ਨਿਗਾਹ ਦੇ ਨਾਲ ਕਿਰਪਾ ਕਰਕੇ ਉਹਨਾਂ ਦੁੱਖਾਂ ਦੇ, ਦਰਦਮੰਦ ਲੋੜਾਂ ਦੇ ਸਾਰੇ ਦੁੱਖ ਦੂਰ ਕਰਦੇ ਸਨ। ਇਸ ਪ੍ਰਕਾਰ ਪਿਆਰਿਓ, ਭਾਈ ਨੰਦ ਲਾਲ ਸਾਹਿਬ ਜੀ ਨੇ ਸਤਿਗੁਰੂ ਹਰਕਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਬਚਨ ਕੀਤੇ ਸਨ। ਗੁਰੂ ਹਰਕ੍ਰਿਸ਼ਨ ਆਹਮਹ ਫਜ਼ਲੋ ਜ਼ੂਦ, ਹਕਸ਼ ਅਜ਼ਹਮਾ ਖਾਸਗਾਂ ਬਾ ਸਤੂਦ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਪਿਆਰਿਓ, ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਸਾਰੇ ਹੀ ਸੰਪੂਰਨ ਕਰਾਮਾਤਾਂ ਕਾਇਤਾਨਾਂ ਦੇ ਨਾਲ ਭਰਪੂਰ ਹੋ। ਹਕਸ਼ ਅਜ਼ਹਮਾ ਖਾਸਗਾਂ ਬਾ ਸਤੂਦ, ਕਹਿੰਦੇ ਨੇ ਹਰ ਕੋਈ ਜੋ ਰੱਬੀ ਰੂਹ ਹਨ, ਜੋ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਬੈਠਦੇ ਸਨ, ਉਹ ਸਾਰੇ ਹੀ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਦੀ ਸਿਫਤ ਤੋਂ ਸਲਾਹ ਕਰਿਆ ਕਰਦੇ ਨੇ। ਇਸੇ ਪ੍ਰਕਾਰ ਹਮੂ ਹਰਕ੍ਰਿਸ਼ਨ ਆਮਦ ਸਰ ਬੁਲੰਦ, ਅਜੋ ਹਾਸਿਲ ਮੁਰੀਦ ਹਰ ਮੁਸਤਮੰਦ। ਕਹਿੰਦੇ ਪਿਆਰਿਓ, ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਗੱਦੀ ਦੇ ਸੁਭਾਮਾਨ ਅੱਠਵੇਂ ਗੁਰੂ ਨਾਨਕ ਬਾਲਾ ਪ੍ਰੀਤਮ ਜੀ ਆਪ ਜੀ ਸੁਭਾਮਾਨ ਹੋ, ਸ੍ਰੇਸ਼ਟ ਸ਼੍ਰੋਮਣੀ ਹੋ, ਜੋ ਕੋਈ ਮੁਰਾਦਮੰਦ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋਦੜੀ ਬੇਨਤੀ ਕਰਦਾ ਹੈ, ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਦੀ ਸਾਰੀਆਂ ਆਪ ਜੀ ਮੁਰਾਦਾਂ ਪੂਰੀਆਂ ਕਰਨ ਵਾਲੇ ਹੋ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਜੀਵਨ ਬਹੁਤ ਹੀ ਆਨੰਦਮਈ, ਸਾਰੇ ਕਲਕੱਤ ਕਾਇਨਾਤ ਦੇ ਵਿੱਚ ਇੱਕ ਮਨੁੱਖਤਾਈ ਪ੍ਰੇਮ ਸੇਵਾ ਭਾਵਨਾ ਨਿਸਵਾਰਥ ਪ੍ਰੇਮ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਸੰਦੇਸ਼ ਦੇਣਾ ਕੀਤਾ ਹੈ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਦੇ ਜੀਵਨ ਦੇ ਵਿੱਚ ਪਿਆਰਿਓ, ਹਰ ਇੱਕ ਪੀੜਤ ਦੀ, ਦਰਦਵੰਦ ਦੀ, ਦੁਖੇ ਮਨ ਦੀ ਸੇਵਾ ਕਰਨੀ ਹੈ, ਸਾਰਿਆਂ ਦਾ ਭਲਾ ਕਲਿਆਣ ਕਰਨਾ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੀ ਲੋਕਾਈ ਲਈ, ਮਨੁੱਖਤਾ ਦੇ ਲਈ ਇਹ ਸੰਦੇਸ਼ ਦੇਣਾ ਕੀਤਾ ਸੀ। ਇਸੇ ਪ੍ਰਕਾਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਹੀ ਸਾਡੇ ਸਾਰਿਆਂ ਦੀ ਕੁੱਲਾਂ ਨੂੰ ਤਾਰਨ ਵਾਲੇ ਹੋ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਸਾਰਿਆਂ ਦੇ ਪਾਪ ਕੱਟਣ ਵਾਲੇ ਹੋ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਸਾਰਿਆਂ ਦੇ ਦੁੱਖਾਂ ਨੂੰ ਕੱਟਣ ਵਾਲੇ ਹੋ। ਇਸੇ ਕਰਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਹੈ, ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਸਤਿਗੁਰੂ ਗਰੀ ਨਿਵਾਜ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਪਾਵਨ ਪਵਿੱਤਰ ਅਵਤਾਰ ਗੁਰਪੁਰਬ ਆਪਾਂ ਸਾਰੇ ਹੀ ਰਲ ਮਿਲ ਕੇ ਮਨਾ ਰਹੇ ਹਾਂ। ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਧਾਰਮਿਕ ਵਿਦਿਆਲੇ ਦੇ ਵਿਦਿਆਰਥੀਆਂ ਨੇ, ਸਾਰੀ ਸੰਗਤ ਨੇ ਰਲ ਮਿਲ ਕਰਕੇ ਆਪ ਜੀ ਨੇ ਪਾਠ ਸਰਵਣ ਕੀਤਾ, ਕੀਰਤਨ ਸਰਵਣ ਕੀਤਾ ਹੈ। ਭਾਈ ਮਹਾਂਪੁਰਖਾਂ ਦੇ ਨਾਮ 'ਤੇ ਸ੍ਰੀਮਾਨ ਸੰਤ ਬਾਬਾ ਕੁਲਵੰਤ ਸਿੰਘ ਸਾਹਿਬ ਜਥੇਦਾਰ ਸਾਹਿਬ ਜੀ, ਉਹਨਾਂ ਦੀ ਛਤਰ ਛਾਇਆ ਦੇ ਅਗਵਾਈ ਦੇ ਹੇਠ ਵਿਦਿਆ ਦਾਤੇ ਵਿਦਿਆ ਗੁਰੂ ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਸਾਹਿਬ ਜੀ ਬਹੁਤ ਹੀ ਪ੍ਰੇਮ ਦੇ ਭਾਵਨਾ ਦੇ ਨਾਲ ਸਾਰੇ ਵਿਦਿਆਰਥੀਆਂ ਨੂੰ ਵਿਦਿਆ ਪੜ੍ਹਾਉਂਦੇ ਨੇ। ਆਪ ਵੀ ਗੁਰੂ ਕੀ ਸੰਗਤਾਂ ਬੜੇ ਪ੍ਰੇਮ ਭਾਵਨਾ ਦੇ ਨਾਲ
अपने बच्चों नू विद्या दे नाल बाणी बाणे दे नाल शस्त्र विद्या दे नाल आप जी जोड़ के रखियो जी। सतगुरु सच्चे पातशाह महाराज कृपा करन जी, इन्हों को बेनती प्रवान करनी। गज बज के फतेह बुलाओ जी। वाहिगुरु जी का खालसा, वाहिगुरु जी की फतेह।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ।

ਭਾਈ ਤੂੰ ਇੰਨਾ ਮਹਿੰਗਾ ਫੋਨ ਲਿਖਿਆ ਲਿਆ, ਤੂੰ ਪੜ੍ਹਿਆ ਲਿਖਿਆ ਨਹੀਂ ਅਤੇ ਤੂੰ ਕਿੰਨਾ ਪੜ੍ਹਿਆ ਹੋਇਆ ਹੈ? ਉਹ ਕਹਿੰਦਾ ਜੀ ਮੈਂ 10 ਕਲਾਸਾਂ ਪੜ੍ਹੀਆਂ ਅਤੇ ਤੈਨੂੰ ਕੋਈ ਅੱਖਰ ਲਿਖਣੇ ਟਾਈਪ ਕਰਨੇ ਨਹੀਂ ਆਉਂਦੇ, ਤੂੰ ਪੜ੍ਹ ਕਿਵੇਂ ਗਿਆ? ਉਹਨੇ ਦੱਸਿਆ ਕਿ ਮਹਾਂਪੁਰਖੋ, ਮੈਂ ਜਦੋਂ 9ਵੀਂ 10ਵੀਂ ਤੱਕ ਪੜ੍ਹਿਆ, ਸਕੂਲ ਵਿੱਚ ਕਲਾਸ ਵਿੱਚ ਕਦੇ ਵੀ ਗੈਰ ਹਾਜ਼ਰ ਨਹੀਂ ਰਿਹਾ, ਹਮੇਸ਼ਾ ਹੀ ਹਾਜ਼ਰ ਰਿਹਾ। ਅਤੇ ਮੇਰੇ ਉਸਤਾਦਾਂ ਨੇ ਕਿਹਾ ਜੇ ਤੂੰ ਹਾਜ਼ਰ ਵੀ ਰਿਹਾ ਤਾਂ ਕੁਛ ਨਾ ਕੁਛ ਤੇਰੇ ਗੱਲ ਪੱਲੇ ਪੈ ਜਾਵੇਗੀ। ਇਸ ਤਰ੍ਹਾਂ ਜੇ ਆਪਾਂ ਮਹਾਰਾਜ ਦੇ ਦਰ 'ਤੇ ਬੈਠੇ ਹਾਂ, ਹਾਜ਼ਰੀਆਂ ਭਰਨ ਵਾਸਤੇ ਬੈਠੇ ਹਾਂ, ਕੁਛ ਨਾ ਕੁਛ ਤਾਂ ਗੱਲ ਪੱਲੇ ਪੈ ਹੀ ਜਾਵੇਗੀ, ਕਿੰਨਾ ਵੀ ਬੁੱਧੀਮੰਦ ਬੁੱਧੀ ਹੋਵੇ। ਸੋ ਗੁਰੂ ਦੇ ਦਰ 'ਤੇ ਬੈਠੇ ਹਾਂ, ਗੁਰੂ ਦੇ ਹਜ਼ੂਰੀ 'ਚ ਬੈਠੇ ਹਾਂ। ਸਤਿਗੁਰੂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦੇ ਹੱਥ ਵਿੱਚ ਇੱਕ ਸੋਟੀ ਰਹਿੰਦੀ ਸੀ ਅਤੇ ਗੁਰੂ ਸਾਹਿਬ ਪਾਲਕੀ ਵਿੱਚ ਬਿਰਾਜਮਾਨ ਰਹਿੰਦੇ ਸੀ, ਹਮੇਸ਼ਾ ਹੀ ਜਿੱਥੇ ਜਾਣਾ ਅਤੇ ਪਾਲਕੀ 'ਤੇ ਹੀ ਜਾਂਦੇ ਸੀ। ਅਤੇ ਇੱਕ ਦਿਨ ਜਾ ਰਹੇ ਸੀ ਅਤੇ ਕਿਸੇ ਨੇ ਨਾ ਸ਼ਰਾਰਤ ਕਰਕੇ ਇੱਕ ਕੋੜੀ ਨੂੰ ਮਹਾਰਾਜ ਦੇ ਅੱਗੇ ਰਸਤੇ 'ਤੇ ਖਲੋ ਕਰ ਦਿੱਤਾ। ਨੀਅਤ ਤਾਂ ਮਾੜੀ ਸੀ ਉਹਨਾਂ ਦੀ, ਪਰ ਵੇਖੋ ਆਪਾਂ ਬਾਣੀ ਪੜ੍ਹਦੇ, ਸੇਵਾ ਕਰਦੇ, ਸਿਮਰਨ ਕਰਦੇ, ਜੇ ਮਨ ਸਾਫ਼ ਨਹੀਂ ਤਾਂ ਕੋਈ ਵੀ ਕੀਤੀ ਸੇਵਾ, ਕੋਈ ਬਾਣੀ ਪੜ੍ਹੀ ਲਾਭ ਨਹੀਂ ਦਿੰਦੀ। ਉਹਨਾਂ ਦੀ ਨੀਅਤ ਸਾਫ਼ ਨਹੀਂ ਸੀ। ਉਹਨਾਂ ਨੇ ਕਿਹਾ ਛੋਟੀ ਉਮਰ ਦੇ ਗੁਰੂ ਪਦਵੀ ਪ੍ਰਾਪਤ ਕਰ ਲਈ ਇਹਨਾਂ ਨੇ, ਇਹਨਾਂ ਵਿੱਚ ਕੋਈ ਸ਼ਕਤੀ ਜਾਂ ਤਾਕਤ ਹੈ ਕਿ ਨਹੀਂ, ਵੇਖੀਏ। ਜਿਸ ਵੇਲੇ ਉਹਨਾਂ ਦੀ ਨੀਅਤ ਤਾਂ ਮਾੜੀ ਸੀ, ਪਰ ਗੁਰੂ ਸਾਹਿਬ ਉਹ ਜਿਹੜਾ ਬੰਦਾ ਆਇਆ ਸੀ, ਬਿਮਾਰ ਸੀ, ਜਿਹਨੇ ਰੋਗ ਲੱਗਿਆ ਹੋਇਆ ਸੀ, ਉਹ ਤਾਂ ਚਾਹੁੰਦਾ ਸੀ ਕਿ ਮੇਰਾ ਰੋਗ ਜਿਹੜਾ ਹੈ ਉਹ ਦੂਰ ਹੋਵੇ। ਕਿਉਂਕਿ ਸਾਧ ਸੰਗਤ ਜੀ ਵੇਖੋ ਨੀਅਤ ਨੂੰ ਫਲ ਰੱਖਦੇ ਹਨ। ਆਪਾਂ ਪੜ੍ਹਦੇ ਨਾ ਕ੍ਰਿਸ਼ਨ ਭਗਵਾਨ ਦਾ ਇਤਿਹਾਸ, ਵੇਖੋ ਜਿਸ ਵੇਲੇ ਕ੍ਰਿਸ਼ਨ ਭਗਵਾਨ ਗਏ ਸੀ ਦੁਰਯੋਧਨ ਨੂੰ ਮਿਲਣ ਵਾਸਤੇ, ਤਾਂ ਆਪਣੇ ਮਹਿਰਾ ਤੋਂ ਬਾਹਰ ਚਲਾ ਗਿਆ ਸੀ, ਅਸਤਬਲ ਵਿੱਚ ਚਲਾ ਗਿਆ ਉੱਥੇ ਆ ਕੇ ਮੈਨੂੰ ਮਿਲਣ, ਪਰ ਕ੍ਰਿਸ਼ਨ ਭਗਵਾਨ ਉਹਦਾ ਮਹਿਲ ਛੱਡ ਕੇ ਵਿਦਰ ਦੇ ਘਰ ਗਏ ਸੀ, ਭਗਤ ਵਿਦਰ ਦੇ ਘਰ ਵਿੱਚ। ਜਿਸ ਵੇਲੇ ਉਹਨਾਂ ਦੇ ਘਰ ਗਏ ਤਾਂ ਉਹਨਾਂ ਦੀ ਘਰਵਾਲੀ ਸੀ, ਉਹ ਇੰਨੇ ਪ੍ਰੇਮ ਵਿੱਚ ਆਈ, ਉਹਨੇ ਮਹਾਰਾਜ ਦੇ ਅੱਗੇ ਜਿਹੜੇ ਕੇਲੇ ਸੀ ਨਾ ਛੱਕਣ ਵਾਸਤੇ ਰੱਖੇ ਅਤੇ ਛਿੱਲੜ ਕ੍ਰਿਸ਼ਨ ਭਗਵਾਨ ਦੇ ਅੱਗੇ ਰੱਖਿਆ ਅਤੇ ਆਪ ਜਿਹੜੀ ਗੁਦਾ ਉਹ ਖਾ ਗਈ, ਅਤੇ ਸਾਗ ਵੀ ਬਣਾਇਆ ਉਹਦੇ 'ਚ ਲੂਣ ਵੀ ਨਹੀਂ ਪਾਇਆ। ਜਿਸ ਵੇਲੇ ਭਗਤ ਜੀ ਆਏ ਵਿਦਰ ਜੀ, ਉਹਨੇ ਵੇਖਿਆ ਪਾਗਲਾ ਤੂੰ ਕੀ ਕੀਤੀ, ਭਗਵਾਨ ਨੂੰ ਬਗਰ ਲੂਣ ਦਾ ਸਾਗ ਖਵਾ ਦਿੱਤਾ। ਪਰ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਇਹਦੀ ਨੀਅਤ ਸਾਫ਼ ਸੀ। ਜੇ ਬੰਦੇ ਦੀ ਨੀਅਤ ਸਾਫ਼ ਹੋਵੇ ਤਾਂ ਫਿਰ ਉਹਦਾ ਜਿਹੜਾ ਰੁੱਖਾ ਭੁੱਖਾ ਉਹ ਵੀ ਜਿਹੜਾ ਪ੍ਰਵਾਨ ਹੋ ਜਾਂਦਾ। ਭਗਤ ਜੀ ਨੇ ਕਿਹਾ ਨਾ ਰੁੱਖੀ ਸੁੱਖੀ ਖਾਏ ਕਰ ਠੰਡਾ ਪਾਣੀ ਪੀਓ, ਭਾਵ ਜੇ ਨੀਅਤ ਸਾਫ਼ ਹੋਏ ਤਾਂ ਉਹਦੇ ਜਿਹੜੇ ਰੁੱਖੀ ਸੁੱਖੀ ਵਿੱਚ ਵੀ 36 ਪਦਾਰਥ ਪ੍ਰਾਪਤ ਹੋ ਜਾਂਦੇ। ਭਗਤ ਕਬੀਰ ਜੀ ਨੇ ਕਿਹਾ ਨਾ ਐਸੋ ਭਾਵ ਵਿਦੁਰ ਕੋ ਦੇਖਿਓ, ਉਹ ਗਰੀਬ ਮੋਹ ਪਾਵੇ, ਭਾਵ ਉਹਦੇ ਜਿਹੜੇ ਹਸਤੀ ਮਹਿਲ ਸੀ ਉਹ ਕਿਸੇ ਕੰਮ ਦੇ ਨਹੀਂ ਸੀ, ਕਿਉਂਕਿ ਉਹਦੀ ਨੀਅਤ ਸਾਫ਼ ਨਹੀਂ ਸੀ। ਸੋ ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅੱਗੇ ਆਇਆ, ਮਹਾਰਾਜ ਦੇ ਕੋਲ ਇੱਕ ਰੁਮਾਲ ਸੀ, ਮਹਾਰਾਜ ਨੇ ਉਹਨੂੰ ਰੁਮਾਲ ਦੇ ਦਿੱਤਾ। ਜਿਸ ਵੇਲੇ ਰੁਮਾਲ ਨੇ ਉਹ ਰੁਮਾਲ ਲੈ ਕੇ ਉਹਨੇ ਆਪਣੇ ਅੰਗਾਂ ਨੂੰ ਸਰੀਰ ਨੂੰ ਲਾਇਆ, ਅਰੋਗ ਹੋ ਗਿਆ। ਇਹੋ ਜਿਹੇ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬੰਗਲਾ ਸਾਹਿਬ, ਵੇਖੋ ਜਿਸ ਵੇਲੇ ਬਿਮਾਰੀ ਪਈ ਮਹਾਰਾਜ ਜੀ ਦੇ ਚਰਨਾਂ ਦਾ, ਅੰਮ੍ਰਿਤਸਾਰੀ ਦਿੱਲੀ ਨੂੰ ਅਰੋਗ ਕਰ ਦਿੱਤਾ। ਪਿਛਲੇ 2000 ਵਿੱਚ ਕਰੋਨਾ ਦੀ ਬਿਮਾਰੀ ਆਈ ਅਤੇ ਵੇਖੋ ਦਿੱਲੀ ਵਿੱਚ ਨਾ ਹਰ ਘਰ ਘਰ ਵਿੱਚ 8ਵੇਂ ਪਾਤਸ਼ਾਹ ਦੀ ਤਸਵੀਰ ਲੱਗੀ ਹੋਈ ਹੈ ਅਤੇ ਹਰ ਮਨੁੱਖ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਨਾਮ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਨਾਮ ਜਪਦੀਆਂ ਉੱਥੇ ਦੀਆਂ ਸੰਗਤਾਂ। ਵੇਖੋ ਆਪਾਂ ਬਾਜਾਂ ਵਾਲੇ ਦੇ ਦਰ 'ਤੇ ਰਹਿੰਦੇ, ਇੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ, ਅੰਮ੍ਰਿਤਸਰ ਦੀ ਜਿਹੜੀ ਸੰਗਤ ਉਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਕਿਉਂਕਿ ਜਿੱਥੋਂ ਜਿਨ੍ਹਾਂ ਨੂੰ ਬਰਕਤਾਂ ਪਾਈਆਂ ਉਹਨਾਂ ਦੀ ਸ਼ਰਧਾ ਉੱਤੇ ਬੈਠ ਜਾਂਦੀ। ਕਰੋਨਾ ਦਾ ਟਾਈਮ ਸੀ ਅਤੇ ਇੱਕ ਹਿੰਦੂ ਪਰਿਵਾਰ ਦਾ ਨਾ ਕੋਈ ਬੰਦਾ ਚੜ੍ਹਾਈ ਕਰ ਗਿਆ ਅਤੇ ਘਰ ਵਾਲੇ ਕਹਿਣ ਲੱਗੇ ਹੁਣ ਇਹਦੇ ਤੋਂ ਆਪਾਂ ਦੂਰੀ ਬਣਾ ਕੇ ਰੱਖੀਏ, ਅਤੇ ਉਹਦੀ ਜਿਹੜੀ ਘਰਵਾਲੀ ਸੀ ਨਾ ਉਹ ਗੁਰੂ ਘਰ 'ਤੇ ਸ਼ਰਧਾ ਰੱਖਦੀ ਸੀ, ਉਹਨੇ ਕੀ ਕੀਤਾ ਘਰ ਵਿੱਚ ਉਹਦੇ ਜਿਹੜੇ ਬੰਗਲਾ ਸਾਹਿਬ ਦਾ ਅੰਮ੍ਰਿਤ ਪਿਆ ਹੋਇਆ ਸੀ ਨਾ ਉਹਨੇ ਆਪ ਛਕਿਆ ਅਤੇ ਜਿਹੜਾ ਘਰਵਾਲਾ ਪਿਆ ਹੋਇਆ ਸੀ ਉਹਦੇ ਮੂੰਹ ਵਿੱਚ ਪਾਇਆ। ਕਹਿੰਦੇ ਨਾ ਅੰਮ੍ਰਿਤ ਪਾਉਣ ਦੀ ਦੇਰ ਸੀ, ਜਿਹੜੀ ਦਵਾਈਆਂ ਨਹੀਂ ਲੱਗ ਰਹੀਆਂ ਸਨ ਉਹਨੂੰ ਉਹ ਵੀ ਦਵਾਈਆਂ ਉਹਨੂੰ ਲੱਗ ਗਈਆਂ। ਕਹਿੰਦੇ ਹਨ 12 ਘੰਟੇ 'ਚ ਉਹ ਉੱਠ ਕੇ ਬੈਠ

ਤੇ ਉਹ ਕਹਿੰਦਾ ਜਿਸ ਵੇਲੇ ਮੈਂ ਬੇਹੋਸ਼ ਹੋ ਗਿਆ ਸੀ, ਸਵਾਸ ਮੇਰੇ ਰੁਕ ਗਏ ਸੀ, ਮੈਨੂੰ ਇਸ ਤਰ੍ਹਾਂ ਲੱਗਿਆ ਮੈਂ ਬੰਗਲਾ ਸਾਹਿਬ ਪਹੁੰਚਿਆ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਮੈਨੂੰ ਦਰਸ਼ਨ ਹੋਏ। ਵੇਖੋ ਇਹੋ ਜਿਹੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਅੱਜ ਵੀ ਜਿਨ੍ਹਾਂ ਦੀ ਕਲਾ ਵਰਤ ਰਹੀ ਹੈ, ਐਸੇ ਸਤਿਗੁਰੂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੇ ਹੱਥ 'ਚ ਹਮੇਸ਼ਾ ਸੋਟੀ ਰਹਿੰਦੀ, ਅੱਜ ਆਪਾਂ ਉਹਨਾਂ ਦਾ ਗੁਰਪੁਰਬ ਮਨਾ ਰਹੇ, ਉਹ ਮਿਹਰ ਦੀ ਸੋਟੀ ਆਪਣੇ ਸਾਰਿਆਂ ਦੇ ਸਿਰ 'ਤੇ ਕਰਨ, ਤਾਂ ਕਿ ਆਪਣਾ ਜਿਹੜਾ ਗੁਰਪੁਰਬ ਮਨਾਇਆ ਹੋਇਆ ਉਹ ਸਫਲ ਆਏ। ਸਤਿਗੁਰੂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਸ਼੍ਰੀ ਹਰਕ੍ਰਿਸ਼ਨ 'ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ। ਵੇਖੋ ਸੰਸਾਰ ਵਿੱਚ ਹਰ ਬੰਦਾ ਦੁਖੀ ਹੈ, ਉਹਦਾ ਇੱਕ ਹੀ ਉਪਾਅ ਮਹਾਰਾਜ ਨੇ ਦੱਸਿਆ, ਸ਼੍ਰੀ ਹਰਕ੍ਰਿਸ਼ਨ 'ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ। ਇਹੋ ਜਿਹੇ ਸਤਿਗੁਰਾਂ ਦੇ ਚਰਨਾਂ 'ਤੇ ਕੋਟ ਬਾਰੰਬਾਰ ਲੱਖਾਂ ਵਾਰੀ ਅਨੇਕ ਵਾਰੀ ਨਮਸਕਾਰ ਨਮਸਕਾਰ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ

ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਧਾਮ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਦਾ ਅਵਤਾਰ ਗੁਰਪੁਰਬ ਮਨਾਉਂਦਿਆਂ ਹੋਇਆਂ ਸੱਚੇ ਪਾਤਸ਼ਾਹ ਸ਼੍ਰੀਮਾਨ ਸੰਤ ਬਾਬਾ ਜਗਿੰਦਰ ਸਿੰਘ ਜੀ ਮੋਨੀ ਧਾਰਮਿਕ ਵਿਦਿਆਲੇ ਦੇ ਸਮੂਹ ਵਿਦਿਆਰਥੀਆਂ ਅਤੇ ਹਜ਼ੂਰੀ ਸਮੂਹ ਸਾਧ ਸੰਗਤ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਹਜ਼ੂਰੀ ਵਿੱਚ ਆਪ ਜੀ ਦੇ ਪਾਵਨ ਸਥਾਨਾਂ ਤੇ ਸੱਚੇ ਪਾਤਸ਼ਾਹ ਜੀਓ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕੀਤੇ ਗਏ ਸੱਚੇ ਪਾਤਸ਼ਾਹ ਸਮੂਹ ਵਿਦਿਆਰਥੀਆਂ ਵੱਲੋਂ ਜਪਜੀ ਸਾਹਿਬ ਜੀ ਦੇ 1313 ਪਾਠ ਹੋਏ ਸਤਿਗੁਰੂ ਜੀਓ ਸ਼ਬਦ ਕੀਰਤਨ ਹੋਇਆ ਕਥਾ ਵਿਚਾਰਾਂ ਕੀਤੀਆਂ ਗਈਆਂ ਸੱਚੇ ਪਾਤਸ਼ਾਹ ਬਾਣੀ ਪੜਦਿਆਂ ਵਿਚਾਰਾਂ ਕਰਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਗੁਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਸਤਿਗੁਰੂ ਜੀਓ ਬਾਣੀ ਦਾ ਭਾਵ ਬਾਣੀ ਦਾ ਮਹੱਤਵ ਸਮੂਹ ਵਿਦਿਆਰਥੀਆਂ ਦੇ ਤਾਈਂ ਸਮੂਹ ਸੰਗਤਾਂ ਦੇ ਤਾਈਂ ਬਖਸ਼ਣਾ ਸੱਚੇ ਪਾਤਸ਼ਾਹ ਵਿਦਿਆਰਥੀਆਂ ਦੇ ਸ਼ੀਸ਼ ਤੇ ਮਹਿਰਾ ਭਰਿਆ ਤਰਖਣਾ ਆਪ ਜੀ ਵਿਦੀ ਬ੍ਰਹਮ ਵਿਦਿਆ ਪੜ੍ਹਨ ਦਾ ਪੜ੍ਹਾਉਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣਾ ਸੱਚੇ ਪਾਤਸ਼ਾਹ ਵਿਦਿਆ ਦਾਨ ਬਖਸ਼ਣਾ ਚੜ੍ਹਦੀਆਂ ਕਲਾ ਬਖਸ਼ਣੀ ਸਮੂਹ ਸੰਗਤਾਂ ਦੇ ਸ਼ੀਸ਼ ਤੇ ਮਹਿਰਾ ਭਰਿਆ ਤਰਖਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦਿਆਂ ਕਲਾ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਆਪ ਜੀ ਦੇ ਪਾਵਨ ਹਜ਼ੂਰੀ ਵਿੱਚ ਸ਼ਬਦ ਅਮਨ ਸਾਹਿਬ ਜੀ ਦੀ ਅਰਦਾਸ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਫਲ ਪ੍ਰਸ਼ਾਦ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਸੰਗਤਾਂ ਨੂੰ ਮਿਲੇ ਜੋ ਛਕੇ ਸੋ ਆਪ ਜੀ ਦਾ ਨਾਮ ਜਪੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ।

ਜਿਸ ਅਭੰਗ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸਲੋਕ ਹਿਮੇਲ ਪ੍ਰਗਟ ਚੁੰਡਿਆ ਸਰਾਜ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੂ ਆਪਣੇ ਦੇਵਹਾੜੀ ਸਦਵਾਰ ਜਿਨ ਮਾਨਸ ਦੇਵਤੀ ਕੀ ਕਲਪਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋਚਨ ਦਾ ਜਿਸ ਸੰਦਾ ਗੋਏ ਸੁਰ ਚੜੇ ਹਜ਼ਾਰ ਇੱਥੇ ਚਾਨਣ ਆਉਂਦਿਆ ਗੋਬਿੰਦ ਪੁਰਾਂਦਾਰ ਮਹੱਲਾ ਪਹਿਲਾ।

ਪਹਿਲਾ ਪਹਿਲਾ ਪਹਿ ਵਿੱਚ ਮਨੁੱਖ ਸਾਹਿਬ ਪਹਿ ਵਿੱਚ ਚੱਲੇ ਲਖਰੀਆ ਪਹਿ ਵਿੱਚ ਅੰਕੜੇ ਵਿਕਾਰ ਪਹਿ ਵਿੱਚ ਤਰਦੇ ਤਰਦੀ ਪਾਰ ਪਹਿ ਵਿੱਚ ਮਿੱਤਰ ਸਿਰ ਪਾਰ ਪਹਿ ਵਿੱਚ ਰਾਜਾ ਤਰੰਗਵਾਰ ਪਹਿ ਵਿੱਚ ਸੂਰਜ ਪਹਿ ਵਿੱਚ ਅੰਤ ਗੁਰਜ ਸਲਤਨਾਤ ਪਹਿ ਵਿੱਚ ਦੂਸਰਨਾਥ ਪਹਿ ਵਿੱਚ ਆੜਾਣੇ ਆਕਾਸ ਪਹਿ ਵਿੱਚ ਜੋਧਮਾ ਬਲਸੂਰ ਪਹਿ ਵਿੱਚ ਆਵੇ ਜਾਵੇ ਸਗਲਿਆ ਭਾਵ ਲਿਖਿਆ ਸਗਲੇ

ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਰਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸਰਜਾਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਜਨ ਜਾਲ ਨਾਨਕ ਸੇ ਗਿਆਨ ਹੁਣੀ ਖਾਏਗਾ ਜਮਕਾਲ ਮਹੱਲਾ ਪਹਿਲਾ।

ਕਿਤੇ ਸੰਤੋਖੀ ਜਿਨੇ ਸੱਚ ਸੱਤੇ ਆਇਆ ਉਹਨੇ ਮਨ ਦੇ ਪੈਰਾਂ ਰੱਖੀ ਉਹ ਕਰ ਸੁਕਰ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾ ਨਾਨ ਪਾਣੀ ਤੋੜਾ ਖਾਇਆ ਤੂੰ ਬਖਸ਼ਿਸ਼ ਗਲਾਨੀ ਦੇ

ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਪੁਰਖਾਂ ਤੀਰਥਾਂ ਧਰਾਵੇਂ ਗਾਂ ਖੇਤਾਂ ਦੀਪਾਲੋ ਅਮਰਲਾ ਖੰਡਾਵਰ ਪੰਡਾ ਅੰਡ ਚੀਰ ਜਾਂ ਖਾਣੀ ਸੀ ਜਾਂ ਸਮੇਂ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਪਾਇ ਕੈ ਸਮਾਲੇ ਸੁਣਾ ਜਿਨ ਕਰਤੇ ਕਰਨਾ ਕੀ ਅਚਿੰਤਾ ਵੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਹਰਿ ਸਵਸਥ ਤਿਸ ਤਸਦੇ।

ਅਖਲਾ ਪੜਪੜ ਗੜੀ ਲਦੀਏ ਪੜਪੜ ਭਰੀਏ ਸਾਥ ਪੜਪੜ ਬੇੜੀ ਪਾਈਏ ਪੜਪੜ ਘੜੀਏ ਖਾਤ ਪੜੀਏ ਜੇਤੇ ਪਰਸ ਪਰਸ ਪੜੀ ਜੇਤੇ ਨਵਾਸ ਪੜੀਏ ਜੇਤੀ ਯਾਰ ਜਾ ਪੜੀ ਜੇਤੇ ਸਾਸ ਨਾਨਕ ਲਿਖੇ ਇੱਕ ਗੱਲ ਹਰ ਹਰ ਮੈਂ ਚੱਕਣਾ ਚਾਕ ਮਹੱਲਾ ਪਹਿਲਾ।

ਯਾ ਕਮਾੜਾ ਅਲ ਮਲਕਾਈ ਸਿਰ ਛਾਈ ਪਾਏ ਮੁਰਖਾਂ ਦੇ ਪਤ ਗਵਾ ਵੇਨਾਵੇ ਕਿਚ ਤਾਇਨ ਪਾਏ ਰੇ ਬਿਵਾਣੀ ਬੜੀ ਮਸਾਣੇ ਅੰਦਰ ਜਾਣੇ ਫਿਰ ਪਛਤਾਣੇ ਸਤਿਗੁਰ ਪੇਟੇ ਸੋ

ਸੱਚ ਕਾਲ ਕੋਣ ਤੇ ਅਕਲ ਕਾਲ ਖਵੇਤਾ ਲੰਬੀਓ ਵਿੱਚ ਪਤ ਲਗੇ ਅਪਿਓ ਗੋਵੇਦਾਰ ਜੇ ਕੋਇ ਤਾ ਗੁਰ ਤੀਰਥ ਨਾਨਕ ਪਾਏ ਬਾਰਾ ਕੋਇ ਰੰਗਨਾ ਸੋਇ ਭੈ ਵਿੱਚ ਪਹੁੰਚਾਈ ਸਰਨ ਪਾਤਨ ਹੈ ਨਾਨਕ ਭਗਤੀ ਜੇ ਰਪੈ ਕੂੜੇ ਸੋਇ ਨਾ ਕੋਈ ਮਹਾ।

ਆਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਨਿਦਰ ਜਗਤ ਨਿਹਾਲਿਆ ਕਸਮ ਝਾੜ ਤੁਜੇ ਲਗੇ ਡੋਬੇ ਸਿਮਣ ਜਾ ਰਿਹਾ ਸਤਿਗੁਰੂ ਹੋਏ ਬਤਾ।

ਕੂੜ ਬੋਲ ਕਰਿਆ ਹਾਂ ਸੁਰੰਦਰਮ ਕਾ ਡੇਰਾ ਗੁਰੂ ਨਾਨਕ ਕੁੜਿਆ ਭਰਪੂਰ ਮਤੈ ਟਿਕਾ ਤੇ ਹੱਦ ਸੁਖ ਜਗਤ ਕਾ ਸਾਈ ਨੀਲ ਵਸਤ੍ਰ ਪੈਰੋ ਪ੍ਰਮਾਣ ਮਲੇ ਦਾਨ ਲੈ ਪੂਜਾ।

ਸਲੋਕ ਮਹੱਲਾ ਪਹਿਲਾ। ਜੇਕਰ ਸੁਤਖ ਮੰਨੀ ਸੁਤੇ ਸੁਤਖ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਵੇ, ਜੇ ਤੇ ਦਾਣਿਆਂ ਕੀ ਜੀਆ ਬਾਜ ਨਾ ਕੋਈ, ਪਹਿਲਾ ਪਾਣੀ ਜੀਵੇ ਜਿਥਰਿਆ ਸਕੋ।

ਪਹਿਲਾਂ ਸੱਚਾ ਫਸਟ ਬੈਠਾ ਸੱਚਾ ਅੱਗੇ ਰੱਖੇ ਕੋਈ ਨਾ ਪਿੱਟੋ ਜਾਏ ਸੱਚਾ ਕਿ ਜੇ ਲੱਗਾ ਪਰਸਲ ਕਹਦੀ ਜਾਏ ਸੱਚਾ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਪੰਜਵਾਂ ਪਾਇਆ ਕਿਰਤ ਤਾਂ ਹਵਾ ਪਾ ਪਵਿੱਤ ਪਾਪੀ ਸਿਵਨ ਗੜਿਆ ਥਿਕਾ ਪੀਆਂ ਦੇ

0: ਫਿੱਕਾ ਦਰਗ ਸਟੀਆ ਮੈਂ ਫਿੱਕਾ ਫਿੱਕੇ ਪਾਏ ਫਿੱਕਾ ਮੁਰਖ ਆਖੀਏ ਪਾਣਾ ਲੈਸਾ ਮਹੱਲਾ ਪਹਿਲਾ
1: ਅੰਦਰੋ ਬਾਹਰ ਦੁਨੀਆਂ ਅੰਦਰ ਫੈਲਿਆ ਅੜਸਠ ਤੀਰ ਦੇ ਜਨਾ ਉਤਰੇ ਨਾ ਮੈਲ ਜਿਨ ਪਰ ਅੰਦਰ ਬਾਹਰ ਗੁਦੜਦੇ ਬਲੇ ਸੰਸਾਰ।